ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਧਾਰੋ ਜੀਓ।

ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸੁੰਦਰ ਸੀ ਏਕ ਦ੍ਰਿਸ਼ਟੇ ਤਾਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏਹੁ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਾਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤਰ ਬੇਦ ਬਖਾਣੀ ਸਗਲ ਮਤਾਂ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ

ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸੁਯੰਭਵ ਅਬਰੱਛਾ ਮੇਰੀ ਤੁਮ ਕਰੋ। ਸਿੱਖ ਉਬਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਾਓ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਪ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟ

0: ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਸਤਿਗੁਰੂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਆਪਣੇ ਸੇਵਕ ਪਰਿਵਾਰਾਂ ਨੂੰ ਸਤਿਗੁਰੂ ਜੀ ਆਪ ਜੀ ਨੇ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ, ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਜੋਗਿੰਦਰ ਸਿੰਘ ਜੀ ਰਾਏ, ਬੀਬੀ ਗੁਰਦੀਸ਼ ਕੌਰ ਰਾਏ ਵੱਲੋਂ ਆਪਣੇ ਬੇਟੇ ਕਾਕਾ ਸਤਵੀਰ ਸਿੰਘ ਰਾਏ ਦੇ ਵਿਆਹ ਕਾਰਜਾਂ ਦੀ ਆਰੰਭਤਾ ਅਤੇ ਸਫਲਤਾ ਲਈ ਅਰਦਾਸਾਂ ਬੇਨਤੀਆਂ ਕਰਦੇ ਹੋਏ ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀਆਂ ਦੇ ਪਾਵਨ ਅਸਥਾਨਾਂ ਵਿਖੇ ਸ਼ਾਮ ਦੇ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਸਤਿਗੁਰੂ ਜੀ ਰਾਏ ਪਰਿਵਾਰ ਵੱਲੋਂ ਜੋ ਬੇਟੇ ਕਾਕਾ ਸਤਵੀਰ ਸਿੰਘ ਰਾਏ ਦੇ ਵਿਆਹ ਕਾਰਜ ਆਰੰਭੇ ਹਨ, ਸਤਿਗੁਰੂ ਕਿਰਪਾ ਕਰਨੀ ਵਿੱਚ ਆਪ ਹੋ ਕਰਕੇ ਸਤਿਗੁਰੂ ਜੀ ਆਪ ਵਰਤ ਕੇ ਸੇਵਕਾਂ ਦੇ ਸਾਰੇ ਕਾਰਜ ਰਾਸ ਕਰਨੇ, ਅੰਗ ਸੰਗ ਸਹਾਈ ਹੋ ਕਰਕੇ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਸਾਰੇ ਕਾਰਜਾਂ ਨੂੰ ਸੰਪੂਰਨਤਾ ਬਖਸ਼ਿਸ਼ ਕਰਨੀ, ਹਰ ਮੈਦਾਨੇ ਫਤਿਹ ਕਰਨੀ। ਸਤਿਗੁਰੂ ਜੀ ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਹਰ ਮੈਦਾਨੇ ਫਤਿਹ ਕਰਨੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰਦਾਨ ਕਰਨੀ। ਗੁਰੂ ਗਰੀਬ ਨਿਵਾਜ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਤਿਗੁਰੂ ਜੀ ਜਿਸ ਤਰ੍ਹਾਂ ਪਹਿਲਾਂ ਆਪ ਆਪਣੇ ਦਰ ਘਰ ਦੀਆਂ ਸੇਵਾਵਾਂ ਸੇਵਕ ਪਰਿਵਾਰ ਪਾਸੋਂ ਲੈਂਦੇ ਹੋ, ਗੁਰੂ ਗਰੀਬ ਨਿਵਾਜ ਪਿਤਾ ਜੀ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਤੰਦਰੁਸਤੀ ਬਖਸ਼ਦੇ ਹੋਏ ਸਤਿਗੁਰੂ ਜੀ ਉਹ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਸਦਾ ਲੈਂਦੇ ਰਹਿਣਾ। ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਰਾਏ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਣ ਸਤਿਕਾਰ ਬਖਸ਼ਿਸ਼ ਕਰਨਾ ਜੀ, ਹਰ ਮੈਦਾਨੇ ਫਤਿਹ ਕਰਨੀ। ਇਸੇ ਤਰ੍ਹਾਂ ਆਪ ਜੀਆਂ ਦੇ ਦਰ ਘਰ ਦੇ ਸੇਵਕ ਪਰਿਵਾਰ ਸਵਰਗਵਾਸੀ ਸਰਦਾਰ ਅਮਰਾਜ ਸਿੰਘ ਵਿਰਕ, ਮਾਤਾ ਕੁਲਵਿੰਦਰ ਕੌਰ ਵਿਰਕ ਦੇ ਸਪੁੱਤਰ ਸਰਦਾਰ ਸਮਰਾਜ ਸਿੰਘ ਵਿਰਕ, ਬੀਬੀ ਨਵਨੀਤ ਕੌਰ ਵਿਰਕ ਵੱਲੋਂ ਆਪਣੇ ਬੇਟੇ ਕਾਕਾ ਹਰੀ ਸਿੰਘ ਵਿਰਕ ਦੇ 9ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀਓ ਅਤੇ ਸਮੂਹ ਵਿਰਕ ਪਰਿਵਾਰ ਅਤੇ ਬੱਚੇ ਦੇ ਨਾਨਾ ਸਰਦਾਰ ਲਹਿੰਬਰ ਸਿੰਘ ਲਾਲੀ, ਨਾਨੀ ਬੀਬੀ ਕਸ਼ਮੀਰ ਕੌਰ ਲਾਲੀ ਪਰਿਵਾਰਾਂ ਵੱਲੋਂ ਸਤਿਗੁਰੂ ਜੀਓ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਸਤਿਗੁਰੂ ਕਿਰਪਾ ਕਰਨੀ ਸੇਵਕ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਦੇ ਹੋਏ ਰਹਿਮਤ ਕਰਨੀ, ਬਖਸ਼ਿਸ਼ ਕਰਨੀ, ਕਾਕਾ ਹਰੀ ਸਿੰਘ ਵਿਰਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ, ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ, ਸਤਿਗੁਰੂ ਗੁਰੂ ਚਰਨਾਂ ਨਾਲ ਪਿਆਰ ਬਖਸ਼ਣਾ, ਰਹਿਮਤਾਂ ਕਰਨੀਆਂ। ਸਤਿਗੁਰੂ ਜੀਓ ਸਮੂਹ ਸੇਵਕ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਹਰ ਮੈਦਾਨੇ ਫਤਿਹ ਕਰਨੀ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ, ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਸੇਵਕ ਪਰਿਵਾਰਾਂ ਵੱਲੋਂ ਵੀ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤ ਮਾਣ ਸਤਿਕਾਰ ਬਖਸ਼ਣਾ। ਸਤਿਗੁਰੂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਅਤੇ ਸੇਵਕ ਪਰਿਵਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਨੂੰ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ। ਸਤਿਗੁਰੂ ਰਹਿਮਤਾਂ ਕਰਨੀਆਂ, ਅੱਜ ਭਾਦਰੋਂ ਦੀ ਸੰਗਰਾਂਦ ਜਾਣਦੇ ਹੋਏ ਸਵੇਰ ਤੋਂ ਹੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਕੇ ਜਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਕੜਾ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਹਾਜ਼ਰ ਕਰ ਰਹੀਆਂ ਹਨ। ਸਤਿਗੁਰੂ ਕਿਰਪਾ ਕਰਨੀ, ਸਭ ਦੇ ਨਾਮ ਆਪ ਜਾਣਦੇ ਹੋ, ਸਭ ਸੰਗਤਾਂ ਦੀ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਜੀ। ਬੀਤਿਆ ਸਮਾਂ ਆਪ ਜੀ ਦੇ ਭਾਣੇ ਅੰਦਰ ਚੜ੍ਹਦੀ ਕਲਾ ਦਾ ਬਤੀਤ ਹੋਇਆ। ਸਤਿਗੁਰ ਜੀਓ ਭਾਦਰੋਂ ਦਾ ਮਹੀਨਾ ਅਤੇ ਆਉਣ ਵਾਲਾ ਸਮਾਂ ਸਭ ਸੰਗਤਾਂ ਦਾ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਾਉਣਾ, ਸਭ ਨੂੰ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਤਿਗੁਰ ਜੀਓ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਣਾ। ਗੁਰੂ ਗਰੀਬ ਨਿਵਾਜ ਪਿਤਾ ਜੀ, ਆਪ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ। ਸਤਿਗੁਰੂ ਜੀ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ।
1: ਵਾਹਿਗੁਰੂ ਜੀ ਕਾ ਖਾਲਸਾ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਾਧ ਸੰਗਤ ਜੀ, ਸੇਵਕ ਪਰਿਵਾਰ, ਰਾਏ ਪਰਿਵਾਰ ਵੱਲੋਂ ਜੋ ਬੱਚੇ ਕਾਕਾ ਸਤਵੀਰ ਸਿੰਘ ਰਾਏ ਦੇ ਵਿਆਹ ਕਾਰਜ ਆਰੰਭੇ ਹਨ, ਕਾਰਜਾਂ ਦੀ ਸਫਲਤਾ ਵਾਸਤੇ ਅਤੇ ਆਰੰਭਤਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਅੱਜ ਸ਼ਾਮ ਦੇ ਸਮੇਂ ਗੁਰੂ ਕੇ ਲੰਗਰਾਂ ਦੀ ਸੇਵਾ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਵਿਰਕ ਪਰਿਵਾਰ ਅਤੇ ਲਾਲੀ ਪਰਿਵਾਰ ਵੱਲੋਂ ਬੱਚੇ ਕਾਕਾ ਆਰੀ ਸਿੰਘ ਵਿਰਕ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਧ ਸੰਗਤ ਜੀ ਸ਼ਾਮ ਦੇ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰੂ ਕੇ ਲੰਗਰਾਂ ਦੀ ਅਤੇ ਕੀਰਤਨ ਦੀ ਸੇਵਾ ਨਿਭਾਈ ਜਾ ਰਹੀ ਹੈ। ਸੇਵਕ ਪਰਿਵਾਰਾਂ ਵੱਲੋਂ ਸੱਦੇ ਪੱਤਰ 'ਤੇ ਆਪ ਸੰਗਤਾਂ ਪਹੁੰਚੇ ਹੋ, ਸਭ ਨੂੰ ਪਰਿਵਾਰਾਂ ਵੱਲੋਂ ਵੀ ਜੀ ਆਇਆਂ। ਅਤੇ ਅੱਜ ਜੋ ਸਾਧ ਸੰਗਤ ਜੀ ਭਾਦਰੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਇਸ ਨੂੰ ਜਾਣ ਕੇ ਵੀ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਸਤਿਗੁਰੂ ਜੀ ਦੀ ਅਸੀਸ ਲੈਣ ਲਈ ਪਹੁੰਚੇ ਹੋ, ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਨਾਲ ਜੁੜਦੇ ਹਾਂ। ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਉਹਨਾਂ ਦੇ ਰਾਗੀ ਜੱਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਬੀੜ ਸਾਹਿਬ ਵਾਲੇ ਭਾਈ ਸਾਹਿਬ ਜੀ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ, ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਅਤੇ ਜੋ ਅੱਜ ਮਹੀਨਾ ਭਾਦੋਂ ਦਾ ਆਰੰਭ ਹੋਇਆ ਹੈ, ਮਹੀਨੇ ਦੀ ਵਿਚਾਰ ਵੀ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਜੇਤਾ ਸੰਬੰਧ ਸਾਗਰ ਨੀਰ ਭਰਿਆ, ਤਿੱਦੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ ਜੀ ਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਰਾਂ ਮਹਾਂਮਾਝ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਾਦੋਂ ਭਰਮ ਭੁਲਾਣੀਆ ਦੂਜੇ ਲਗਾ ਹੇਤ

ਪਾਦੈ ਪਰਮ ਭੁਲਾਣੀਆ ਦੂਜੈ ਲਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿੱਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ

ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉਂ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋਂ ਹੋਆ ਸੇਤ।

चरण बोहित प्रभ देत से पादय नरक न पाई है।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਥ ਕਲਯੁਗ ਕੇ ਜਹਾਜ, ਗੁਰੂ ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਮਹਾਰਾਜੀਆਂ ਦੀ ਕਿਰਪਾ ਬਖਸ਼ਿਸ਼ ਹੋਈ ਹੈ, ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹਾਂ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ, ਉਪਰੰਤ 12ਵਾਂ ਮਾਝ ਰਾਗ ਦੀ ਬਾਣੀ ਦਾ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੇ ਹੋਏ ਇਹ ਬੋਲ ਆਪ ਜੀ ਨੇ ਸ਼ਰਵਣ ਕੀਤੇ ਹਨ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਭਾਦੋਂ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਔਰ ਗੁਰੂ ਸਾਹਿਬਾਨ ਨੇ 12ਵਾਂ ਪਵਿੱਤਰ ਬਾਣੀ ਦੇ ਸਿਰਲੇਖ ਹੇਠ ਇੱਕ ਇੱਕ ਮਹੀਨੇ ਦਾ ਜ਼ਿਕਰ ਕੀਤਾ ਹੈ। ਉਂਝ ਆਪਾਂ ਜੇ ਬਾਣੀ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਹੋਏਗਾ ਇਹ ਦੋ ਬਾਣੀਆਂ ਨੇ, ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ ਜੋ ਮਾਝ ਰਾਗ ਵਿੱਚ ਹੈ, ਔਰ ਦੂਸਰੀ ਬਾਣੀ ਵੀ 12ਵਾਂ ਦੇ ਨਾਮ ਦੇ ਨਾਲ ਹੀ ਹੈ, ਲੇਕਿਨ ਉਹ ਮਹਿਲੇ ਪਹਿਲੇ ਦੇ ਸਿਰਲੇਖ ਹੇਠ ਤੁਖਾਰੀ ਰਾਗ ਵਿੱਚ ਹੈ, ਭਾਵ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ। 6 ਰੁੱਤਾਂ ਨੇ ਖਾਸ ਕਰਕੇ ਜਿੱਥੇ ਬਾਣੀ ਉਚਾਰੀ ਗਈ ਉੱਥੇ 6 ਰੁੱਤਾਂ ਦਾ ਜ਼ਿਕਰ ਆਉਂਦਾ ਹੈ। ਜਿਵੇਂ ਜਿਵੇਂ ਰੁੱਤਾਂ ਤਬਦੀਲ ਹੁੰਦੀਆਂ ਨੇ ਮਨੁੱਖ ਦਾ ਪਹਿਰਾਵਾ ਵੀ ਤਬਦੀਲ ਹੁੰਦਾ ਹੈ, ਖਾਣਾ ਪੀਣਾ ਵੀ ਤਬਦੀਲ ਹੁੰਦਾ ਹੈ, ਰੁੱਤਾਂ ਦਾ ਅਸਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮੇਂ ਦੇ ਆਧਾਰ 'ਤੇ ਵੀ ਲਿਖੀ ਗਈ ਹੈ, ਮਹੀਨਿਆਂ ਦੇ ਨਾਮ 'ਤੇ ਵੀ ਲਿਖੀ ਗਈ ਹੈ, ਥਿੱਤਾਂ ਦੇ ਨਾਮ 'ਤੇ ਵੀ ਲਿਖੀ ਗਈ ਹੈ। ਜੋ ਹਫ਼ਤੇ ਦੇ ਵਾਰ ਹੁੰਦੇ ਨੇ ਐਤਵਾਰ ਸੋਮਵਾਰ, ਇਹਨਾਂ ਵਾਰਾਂ ਦੇ ਆਧਾਰ 'ਤੇ ਵੀ ਲਿਖੀ ਗਈ ਹੈ। ਦਿਨ ਰਹਿਣ ਨਾਮ ਦੇ ਬੋਲ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦੇ ਨੇ। ਦਿਨ ਰਹਿਣ ਇੱਥੇ ਬਸ ਨਹੀਂ, ਪਹਿਰਿਆਂ ਕੇ ਘਰ ਗਾਵਣਾ, ਪਹਿਰਾਂ ਦੇ ਆਧਾਰ 'ਤੇ ਵੀ ਬਾਣੀ ਲਿਖੀ ਗਈ ਹੈ। ਹੁਣ ਤਾਂ ਪਹਿਰਾਂ ਦੀ ਕੋਈ ਗੱਲ ਨਹੀਂ ਕਰਦਾ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਪਹਿਰਿਆਂ ਦੇ ਆਧਾਰ 'ਤੇ ਵੀ ਬੋਲ ਬਖਸ਼ਿਸ਼ ਕੀਤੇ ਨੇ। 4 ਪਹਿਰ ਦਿਨ ਔਰ 4 ਪਹਿਰਾਂ ਦੀ ਰਾਤ। ਪਹਿਲੇ ਪਹਿਰੇ ਰਹਿਣ ਕੇ ਵਣਜ਼ਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਇਸ ਤਰ੍ਹਾਂ ਦਾ ਇਹ ਬੋਲ ਹੈ। ਇਹ ਪਹਿਰਿਆਂ ਦੇ ਸਿਰਲੇਖ ਹੇਠ ਬਾਣੀ ਹੈ। ਰਾਤਾਂ ਦੀ ਗੱਲ ਹੈ, ਰੁੱਤਾਂ ਦੀ ਗੱਲ ਹੈ, ਥਿੱਤਾਂ ਦੀ ਗੱਲ ਹੈ, ਵਾਰਾਂ ਦੀ ਗੱਲ ਹੈ। ਸ਼੍ਰੀ ਜਪ ਜੀ ਸਾਹਿਬ ਦੀ ਬਾਣੀ ਵਿੱਚ ਤਾਂ ਆਪਾਂ ਰੋਜ਼ ਹੀ ਇਹ ਪੌੜੀ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਜਿੱਥੇ ਰਾਤਾਂ ਬਣਾਈਆਂ ਉੱਥੇ ਰੁੱਤਾਂ ਵੀ ਬਣਾਈਆਂ, ਉੱਥੇ ਥਿੱਤਾਂ ਵੀ ਹਨ, ਉੱਥੇ ਵਾਰ ਵੀ ਨੇ। ਇਹ ਸਾਰਾ ਕੁਝ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ, ਦਿਨ ਵੀ ਰਾਤ ਵੀ ਰਾਤਾਂ ਵੀ ਰੁੱਤਾਂ ਵੀ ਸਾਰਾ ਕੁਝ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਸ ਰੱਬ ਜੀ ਨੇ, ਪਰਮਾਤਮਾ ਜੀ ਨੇ ਧਰਤੀ ਵੀ ਸਥਾਪਿਤ ਕੀਤੀ, ਧਰਤੀ ਵੀ ਬਣਾਈ। ਔਰ ਧਰਤੀ ਵਾਸਤੇ ਵਿਸ਼ੇਸ਼ ਗੱਲ ਇਹ ਆਖੀ ਕਿ ਧਰਮਸ਼ਾਲਾ ਦੇ ਰੂਪ ਵਿੱਚ। ਧਰਮਸ਼ਾਲਾ ਦਾ ਭਾਵ ਕੀ ਹੈ? ਜਿੱਥੇ ਬੈਠ ਕੇ ਕੋਈ ਰੱਬ ਦੀ ਇਬਾਦਤ ਕਰਦਾ ਹੈ, ਜਿੱਥੇ ਬੈਠ ਕੇ ਕੋਈ ਪਰਮਾਤਮਾ ਦੀ ਭਗਤੀ ਬੰਦਗੀ ਕਰਦਾ ਹੈ। ਅੱਜ ਦਾ ਇਹ ਜੋ ਪਾਵਨ ਵਿਚਾਰ ਅਧੀਨ ਸ਼ਬਦ ਹੈ, ਇਹ ਭਾਦੋਏ ਦੇ ਮਹੀਨੇ ਨੂੰ ਮੁੱਖ ਰੱਖ ਕੇ ਸਤਿਗੁਰੂ ਜੀ ਨੇ ਉਚਾਰਨ ਕੀਤਾ। ਉਂਝ ਚੇਤ ਤੋਂ ਇਸ ਬਾਣੀ ਦਾ ਆਰੰਭ ਹੁੰਦਾ ਹੈ,
ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਜਿਹੜੇ ਦੇਸੀ ਮਹੀਨੇ ਹਨ ਸਾਡੇ, ਉਹਨਾਂ ਦੇ ਵਿੱਚ ਜਿਹੜੀ ਆਰੰਭਤਾ ਹੈ ਉਹ ਚੇਤ ਮਹੀਨੇ ਤੋਂ ਹੁੰਦੀ ਹੈ। ਚੇਤ ਮਹੀਨਾ ਫੱਗਣ 'ਤੇ ਜਾ ਕੇ ਉਸ ਦੀ ਸੰਪੂਰਨਤਾ ਹੁੰਦੀ ਹੈ। ਬਾਰਾਂ ਮਾਹ ਦੀ ਬਾਣੀ ਵਿੱਚ ਚੇਤ ਦਾ ਮਹੀਨਾ ਸਾਰਿਆਂ ਤੋਂ ਪਹਿਲਾ ਮਹੀਨਾ ਹੈ, ਔਰ ਫਲਗੁਣ ਦਾ ਜਿਹੜਾ ਮਹੀਨਾ ਹੈ ਇਹ ਆਖਰੀ ਮਹੀਨਾ ਹੈ। ਕੁਝ ਵਿਦਵਾਨਾਂ ਨੇ ਦੱਸਿਆ ਹੈ ਕਿ ਫਲਗੁਣ ਦੇ ਮਹੀਨੇ ਨੂੰ ਅੰਤ ਵਿੱਚ ਕਿਉਂ ਰੱਖਿਆ ਗਿਆ, ਅਖੀਰ ਵਿੱਚ ਕਿਉਂ ਰੱਖਿਆ ਗਿਆ, ਬਾਕੀ ਮਹੀਨੇ ਪਹਿਲਾਂ ਹਨ। ਇਹ ਬਸੰਤ ਦਾ ਮਹੀਨਾ ਹੈ, ਬਹਾਰ ਦਾ ਮਹੀਨਾ ਹੈ, ਸਾਰਿਆਂ ਤੋਂ ਸੋਹਣੀ ਰੁੱਤ ਦਾ ਮਹੀਨਾ ਹੁੰਦਾ ਹੈ ਫਲਗੁਣ। ਆਪਾਂ ਸਾਰੇ ਜਾਣਦੇ ਹਾਂ ਸਾਡੇ ਦੇਸ਼ ਵਿੱਚ ਜਿੱਥੇ ਬਾਰਾਂ ਮਾਹ ਉਚਾਰਿਆ ਗਿਆ, ਜਿੱਥੇ ਬਾਣੀ ਉਚਾਰੀ ਗਈ, ਉੱਥੇ ਫਲਗੁਣ ਦੇ ਮਹੀਨੇ ਵਿੱਚ ਜਿਹੜੀ ਰੁੱਤ ਹੁੰਦੀ ਹੈ ਉਹ ਬੜੀ ਠੰਡੀ ਅਤੇ ਮਿੱਠੀ ਹੁੰਦੀ ਹੈ, ਸੁਹਾਵਣੀ ਰੁੱਤ ਹੁੰਦੀ ਹੈ। ਨਾ ਅੱਤ ਦੀ ਠੰਡ ਹੁੰਦੀ ਹੈ, ਨਾ ਅੱਤ ਦੀ ਗਰਮੀ ਹੁੰਦੀ ਹੈ, ਨਾ ਅੱਤ ਦੀ ਵਰਖਾ ਹੁੰਦੀ ਹੈ, ਨਾ ਹੀ ਚਮਾਸਾ ਹੁੰਦਾ ਹੈ, ਕੱਕਰ ਵੀ ਨਹੀਂ ਹੁੰਦਾ। ਹਰ ਇੱਕ ਦੇ ਮਨ ਨੂੰ ਮੋਹਣ ਵਾਲੀ, ਮਨ ਭਾਉਂਦੀ ਰੁੱਤ ਦਾ ਨਾਮ ਹੈ ਫਲਗੁਣ। ਇਹਨੂੰ ਅਖੀਰ ਵਿੱਚ ਕਿਉਂ ਰੱਖਿਆ ਗਿਆ ਕਿ ਜਿਸ ਤਰ੍ਹਾਂ ਰੁੱਤਾਂ ਦੇ ਵਿੱਚੋਂ ਸਾਰਿਆਂ ਤੋਂ ਅਖੀਰਲੀ ਰੁੱਤ ਗੁਣਾਂ ਦੇ ਨਾਲ ਭਰਪੂਰ ਹੈ, ਫਲ ਗੁਣ, ਫਲਾਂ ਦੇ ਨਾਲ, ਗੁਣਾਂ ਦੇ ਨਾਲ, ਫੁੱਲਾਂ ਦੇ ਨਾਲ ਭਰਪੂਰ ਹੈ, ਆਖਰੀ ਰੁੱਤ ਰੱਬ ਦੀ ਇਬਾਦਤ ਕਰਦਿਆਂ ਕਰਦਿਆਂ ਮਨੁੱਖ ਦੀ ਜ਼ਿੰਦਗੀ ਦੀ ਆਖਰੀ ਘੜੀ ਵੀ ਇਵੇਂ ਹੀ ਬਣ ਜਾਏ, ਫਲਗੁਣ ਬਣ ਜਾਏ, ਗੁਣਵਾਨ ਹੋ ਜਾਏ। ਜਿਹੜੀ ਮਨੁੱਖ ਦੀ ਆਖਰੀ ਰੁੱਤ ਹੈ ਨਾ, ਅਖੀਰੀ ਰੁੱਤ, ਉਹ ਵੀ ਫਲਗੁਣ ਦੇ ਵਾਂਗ ਹੀ ਹੋਵੇ। ਜਿਵੇਂ ਜਿਵੇਂ ਰੁੱਤਾਂ ਤਬਦੀਲ ਹੁੰਦੀਆਂ ਨੇ, ਉਹਨਾਂ ਦਾ ਜ਼ਿਕਰ ਕਰ ਕਰਕੇ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਮਾਰਗ 'ਤੇ ਤੁਰਨ ਦੀ ਸਿੱਖਿਆ ਦਿੱਤੀ ਹੈ। ਭਾਦੋਏ ਦੂਜੀ ਭਾਵਨਾ, ਇਹ ਦੋ ਸ਼ਬਦਾਂ ਦਾ ਜੋੜ ਹੈ, ਭਾਦੋਏ। ਭਾ ਦਾ ਭਾਵ ਹੈ ਭਾਵਨਾ, ਦੋਏ ਦਾ ਭਾਵ ਹੈ ਦੂਜੀ ਭਾਵਨਾ। ਦੂਜੀ ਭਾਵਨਾ ਕੀ ਹੈ? ਜੋ ਪਹਿਲੀ ਨੂੰ ਛੱਡ ਕੇ ਦੂਜੀ ਭਾਵਨਾ, ਪਹਿਲੀ ਪਰਮਾਤਮਾ ਜਿਹਨੂੰ ਇੱਕ ਆਖਿਆ, ਇੱਕ ਓਅੰਕਾਰ ਰੱਬ ਜੀ ਪਰਮਾਤਮਾ ਨੂੰ ਛੱਡ ਕੇ ਦੂਜੀ ਭਾਵਨਾ ਕੀ ਹੈ, ਦੂਜਾ ਪ੍ਰੇਮ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਜੇ ਦੂਸਰੇ ਦੀ ਗੱਲ ਕੀਤੀ ਜਾਏ ਤਾਂ ਸਤਿਗੁਰੂ ਕਹਿੰਦੇ ਪਹਿਲੀ ਕਲਾ, ਪਹਿਲੀ ਸ਼ਕਤੀ ਪਰਮਾਤਮਾ ਹੈ, ਦੂਜੀ ਸ਼ਕਤੀ ਮਾਇਆ ਹੈ। ਬਾਣੀ ਕਹਿੰਦੀ ਹੈ ਜੋ ਪਹਿਲੀ ਤਾਕਤ ਹੈ, ਪਹਿਲੀ ਸੱਤਾ ਹੈ, ਉਹ ਰੱਬ ਆਪ ਹੈ, ਪਰਮਾਤਮਾ ਹੈ। ਜਿਹੜੀ ਦੂਜੀ ਤਾਕਤ ਹੈ ਉਹ ਮਾਇਆ ਹੈ। ਇੱਕ ਤਾਂ ਉਹ ਹੈ ਜਿਸ ਨੇ ਇੱਕ ਨਾਲ ਪ੍ਰੇਮ ਕੀਤਾ, ਇੱਕ ਓਅੰਕਾਰ ਦੇ ਨਾਲ। ਇੱਥੇ ਸਤਿਗੁਰੂ ਕਹਿੰਦੇ ਉਹ ਨਹੀਂ, ਦੋਏ ਦਾ ਭਾਵ ਹੈ ਦੂਜੀ, ਦੂਜੀ ਦਾ ਭਾਵ ਹੈ ਮਾਇਆ, ਮਾਇਆ ਨਾਲ ਪ੍ਰੇਮ, ਮਾਇਆ ਦੇ ਨਾਲ ਪ੍ਰੀਤ। ਬਾਬਾ ਫਰੀਦ ਕਹਿੰਦੇ ਜੇ ਕਿਤੇ ਮੈਨੂੰ ਪਤਾ ਹੁੰਦਾ ਕਿ ਇਹ ਜਿਹੜੀ ਦੂਜੀ ਭਾਵਨਾ ਹੈ ਭਾਦੋਏ ਵਾਲੀ, ਇਹ ਤਾਂ ਨਾਲ ਨਿਭਣ ਵਾਲੀ ਨਹੀਂ, ਇਹ ਤੇ ਰਾਹ ਵਿੱਚ ਰਹਿਣ ਵਾਲੀ ਹੈ, ਟੁੱਟ ਜਾਏਗੀ, ਤੇ ਮੈਂ ਫਿਰ ਪਹਿਲੀ ਪਰਮਾਤਮਾ ਦੀ ਜਿਹੜੀ ਪ੍ਰੀਤ ਹੈ ਉਹੀ ਪਾਉਣੀ ਸੀ। ਫਰੀਦ ਸਾਹਿਬ ਜੀ ਦੀ ਬਾਣੀ ਦਾ ਸਲੋਕ ਹੈ, ਫਰੀਦਾ ਜੇ ਜਾਣਾ ਲੜ ਛਿੱਜਣਾ, ਪੀੜੀ ਪਾਈ ਗੰਢ, ਤੈਂ ਜੇਵੜ ਮੈਂ ਨਾਹੇ ਕੋ, ਸਭ ਜਾਗ ਡਿੱਠਾ ਹੰਡ। ਬੜੇ ਮਿੱਠੇ ਬੋਲ ਨੇ ਸ਼ੇਖ ਬਾਬਾ ਫਰੀਦ ਸਾਹਿਬ ਜੀ ਦੇ। ਉਹਦਾ ਇੱਕ ਕਾਰਨ ਹੈ, ਕਿਉਂਕਿ ਉਹ ਸਾਡੀ ਮਾਂ ਬੋਲੀ ਵਿੱਚ ਹੈ, ਮਾਤਰ ਭਾਸ਼ਾ ਹੈ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ, ਠੇਠ ਪੰਜਾਬੀ ਹੈ। ਅਤੇ ਸੁਭਾਵਕ ਹੀ ਹੈ ਜੋ ਸਾਡੀ ਮਾਂ ਬੋਲੀ ਹੋਵੇ, ਆਪਣੀ ਭਾਸ਼ਾ ਹੋਵੇ, ਉਹ ਚੰਗੀ ਲੱਗਦੀ ਹੈ।
ਬਾਬਾ ਫਰੀਦ ਕਹਿੰਦੇ ਜਿਹੜੀ ਆ ਭਾ ਦੋਏ ਵਾਲੀ ਦੂਜੀ ਭਾਵਨਾ ਹੈ, ਮਾਇਆ ਦੀ ਪ੍ਰੀਤ ਹੈ। ਜੇ ਕਿਤੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਇਹਦਾ ਲੜ ਫੜਿਆ ਇਹ ਛਿੱਜ ਜਾਏਗਾ, ਜਿਵੇਂ ਕੱਪੜਾ ਨਹੀਂ ਕਮਜ਼ੋਰ ਹੋ ਜਾਂਦਾ, ਜ਼ਰਜ਼ਰਾ ਹੋ ਜਾਂਦਾ, ਛਿੱਜ ਜਾਂਦਾ। ਪੁਰਾਣੇ ਲੋਕ ਜਾਣਦੇ ਨੇ ਜਿਹੜੇ ਘਟੀਆ ਕੁਆਲਿਟੀ ਦੇ ਕੱਪੜੇ ਉਹ ਛੇਤੀ ਛਿੱਜ ਜਾਂਦੇ ਸਨ, ਉਹਨਾਂ ਵਿੱਚ ਮੋਰੀਆਂ ਛੇਕ ਹੋ ਜਾਂਦੇ ਸਨ। ਬਾਬਾ ਫਰੀਦ ਕਹਿੰਦੇ ਇਹ ਦੂਜੀ ਭਾਵਨਾ ਵਾਲੀ ਜਿਹੜੀ ਪ੍ਰੀਤ ਹੈ ਇਹ ਛਿੱਜ ਜਾਂਦੀ ਹੈ, ਇਹ ਲੜ ਛੇਤੀ ਛਿੱਜ ਜਾਂਦਾ, ਪਰ ਮੈਨੂੰ ਨਹੀਂ ਸੀ ਪਤਾ। ਜੇ ਕਿਤੇ ਮੈਨੂੰ ਪਤਾ ਹੁੰਦਾ, ਜੇ ਜਾਣਾ, ਮੈਂ ਜਾਣਦਾ ਹੁੰਦਾ, ਕੀ ਜਾਣਦਾ, ਲੜ ਛਿੱਜਣਾ, ਇਹ ਲੜ ਤੇ ਛਿੱਜ ਜਾਏਗਾ, ਕਮਜ਼ੋਰ ਹੋ ਜਾਏਗਾ, ਫਿਰ ਮੈਂ ਇਸ ਪ੍ਰੀਤ ਨੂੰ ਛੱਡ ਕੇ ਖੁਦਾ ਦੇ ਨਾਲ ਪੱਕੀ ਗੰਢ ਵਾਲੀ ਪ੍ਰੀਤ ਪਾ ਲੈਣੀ ਸੀ। ਪੀੜੀ ਪਾਈ ਗੰਢ, ਪੱਕੀ ਗੰਢ। ਇੱਕ ਤਾਂ ਢਿੱਲੀ ਗੰਢ ਉਹ ਟੁੱਟ ਜਾਂਦੀ ਹੈ, ਖੁੱਲ੍ਹ ਜਾਂਦੀ ਹੈ, ਪੀੜੀ ਪਾਈ ਗੰਢ ਬਾਬਾ ਫਰੀਦ ਕਹਿੰਦੇ। ਪਰ ਮੈਨੂੰ ਇਹ ਸਮਝ ਬਾਅਦ ਵਿੱਚ ਆਈ ਜਦੋਂ ਉਮਰ ਲੰਘ ਗਈ, ਦਿਨ ਦਿਨ ਕਰਕੇ, ਪਲ ਪਲ ਕਰਕੇ, ਪਹਿਰ ਪਹਿਰ ਕਰਕੇ, ਜਦੋਂ ਆਰਜ਼ਾ ਵਿਹਾ ਗਈ ਤੇ ਬਾਬਾ ਫਰੀਦ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਤੈਂ ਜੀਵੜ ਮੈਂ ਨਾਹੀਂ, ਕੋਈ ਤੇਰੇ ਵਰਗਾ ਜਗਤ ਵਿੱਚ ਕੋਈ ਹੈ ਨਹੀਂ। ਇਹ ਸਮਝ ਉਦੋਂ ਆਈ ਸਭ ਜਗ ਡਿੱਠਾ ਹੰਡ, ਜਦੋਂ ਮੈਂ ਜਗਤ ਨੂੰ ਹੰਢਾ ਕੇ ਵੇਖਿਆ। ਜਿਵੇਂ ਕੱਪੜਾ ਹੰਢਾ ਕੇ ਪਤਾ ਲੱਗਦਾ ਨਾ ਇਹ ਚੰਗਾ ਹੈ ਮਾੜਾ ਹੈ, ਵਧੀਆ ਕੁਆਲਿਟੀ ਹੈ, ਦੇਖਣ ਨੂੰ ਭਾਵੇਂ ਉਹ ਕੱਪੜਾ ਚਮਕਦਾ ਹੋਵੇ, ਸੁਥਰਾ ਲੱਗਦਾ ਹੋਵੇ, ਲੇਕਿਨ ਹਕੀਕੀ ਤੌਰ 'ਤੇ ਉਦੋਂ ਹੀ ਪਤਾ ਲੱਗਦਾ ਜਦੋਂ ਕੱਪੜੇ ਨੂੰ ਹੰਢਾ ਕੇ ਦੇਖਿਆ ਜਾਂਦਾ। ਭਾਦੋਏ ਭਰਮ ਭੁਲਾਣੀਆਂ, ਦੂਜੀ ਭਾਵਨਾ ਮਾਇਆ ਦੀ ਪ੍ਰੀਤ, ਸੰਸਾਰ ਦੀ ਪ੍ਰੀਤ। ਇਹ ਭਾਦੋਏ ਦੀ ਰੁੱਤ ਵਾਂਗੂ ਭਰਮ ਪਾਉਂਦੀ ਹੈ, ਭੁਲੇਖਾ ਪਾਉਂਦੀ ਹੈ। ਭਾਦੋ ਦੀ ਰੁੱਤ ਭੁਲੇਖਾ ਵਾਕਈ ਹੀ ਪਾਉਂਦੀ ਹੈ, ਬਹੁਤ ਵੱਡਾ ਭੁਲੇਖਾ। ਰੁੱਤ ਵੀ ਭੁਲੇਖਾ ਪਾਉਂਦੀ ਹੈ ਕਿ ਕਦੇ ਧੁੱਪ ਚੜੀ ਹੁੰਦੀ ਹੈ, ਸੂਰਜ ਚਮਕਿਆ ਹੁੰਦਾ ਹੈ, ਅਤੇ ਇੱਕ ਪਲ ਬਾਅਦ ਹੀ ਬੱਦਲ ਆ ਜਾਂਦੇ ਨੇ, ਅਚਾਨਕ ਹੀ ਵਰਖਾ ਸ਼ੁਰੂ ਹੋ ਜਾਂਦੀ ਹੈ। ਇਹ ਭਾਦੋ ਦੀ ਰੁੱਤ ਵਿੱਚ ਹੁੰਦਾ ਹੈ ਆਮ ਕਰਕੇ, ਬਾਕੀ ਰੁੱਤਾਂ ਵਿੱਚ ਐਸਾ ਨਹੀਂ ਹੁੰਦਾ। ਇੱਕ ਪਾਸੇ ਧੁੱਪ ਵੀ ਹੈ, ਦੂਜੇ ਪਾਸੇ ਮੀਂਹ ਵੀ ਪੈ ਰਿਹਾ, ਨਾਲ ਵਰਖਾ ਵੀ ਹੋ ਰਹੀ ਹੈ। ਇਹ ਰੁੱਤ ਜਿਹੜੀ ਹੈ ਇਹ ਭਰਮ ਪਾਊ ਰੁੱਤ ਹੈ, ਭੁਲੇਖਾ ਪਾਊ ਰੁੱਤ ਹੈ। ਗਰਮੀ ਦੀ ਰੁੱਤ ਭੁਲੇਖਾ ਨਹੀਂ ਪਾਉਂਦੀ, ਉਹਦੇ ਵਿੱਚ ਗਰਮੀ ਹੋਣੀ ਹੀ ਹੋਣੀ ਹੈ। ਠੰਡ ਦੀ ਰੁੱਤ, ਕੱਕਰ ਦੀ ਰੁੱਤ ਭਰਮ ਨਹੀਂ ਪੈਦਾ ਕਰਦੀ, ਭੁਲੇਖਾ ਨਹੀਂ ਪੈਦਾ ਕਰਦੀ। ਭਾਦੋਏ ਮਹੀਨੇ ਦੀ ਰੁੱਤ ਭਰਮ ਪਾਉਂਦੀ ਹੈ, ਅਚਾਨਕ ਹੀ ਬੱਦਲ ਆ ਜਾਂਦਾ ਹੈ, ਇੱਕਦਮ ਬਦਲੀ ਆਉਂਦੀ ਹੈ, ਇੱਕ ਸਾਈਡ 'ਤੇ ਮੀਂਹ ਅਤੇ ਦੂਜੀ ਸਾਈਡ 'ਤੇ ਧੁੱਪ ਚਮਕ ਰਹੀ ਹੁੰਦੀ। ਇਹ ਭਰਮ ਪਾਊ ਰੁੱਤ ਦਾ ਨਾਮ ਹੈ ਭਾਦੋਏ, ਭੁਲੇਖਾ ਪਾਉਣ ਵਾਲੀ। ਇਹ ਉਦੋਂ ਪੈਦਾ ਹੁੰਦੀ ਹੈ ਪਰਮਾਰਥ ਦੇ ਮਾਰਗ 'ਤੇ ਜਦੋਂ ਦੂਜੀ ਪ੍ਰੀਤ ਪੈਦਾ ਹੋ ਜਾਏ, ਦੂਜੇ ਲੱਗਾ ਹੇਤ, ਇੱਕ ਨੂੰ ਛੱਡ ਕੇ ਜੋ ਦੂਜੀ ਮਾਇਆ ਹੈ, ਜਗਤ ਹੈ, ਸੰਸਾਰ ਹੈ, ਇਹਦੇ ਨਾਲ ਜਦੋਂ ਸਾਡਾ ਹੇਤ ਜੁੜ ਜਾਏ, ਹੇਤ ਹਿੱਤ, ਹਿੱਤ ਕਿਹਨੂੰ ਕਹਿੰਦੇ ਨੇ, ਆਪਣਾਪਨ, ਜੋ ਆਪਣਾ ਹੈ ਉਹਨੂੰ ਆਪਣਾ ਸਮਝਿਆ ਨਹੀਂ। ਲੇਕਿਨ ਗੁਰੂ ਅਰਜਨ ਦੇਵ ਕਹਿੰਦੇ ਜੋ ਆਪਣਾ ਨਹੀਂ ਹੈ ਉਹਦੇ ਨਾਲ ਹੇਤ ਕੀਤਾ, ਅਤੇ ਹੈ ਕਿ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਜਿਵੇਂ ਕੋਈ ਸ਼ਿੰਗਾਰ ਕਰ ਲਵੇ ਬਹੁਤ ਜ਼ਿਆਦਾ, ਸਜਾਵਟ ਬਹੁਤ ਕਰ ਲਵੇ, ਲੇਕਿਨ ਜਿਹਦੇ ਵਾਸਤੇ ਹਾਰ ਸ਼ਿੰਗਾਰ ਕੀਤਾ ਹੈ, ਜਿਸ ਦੇ ਵਾਸਤੇ ਸਜਾਵਟ ਕੀਤੀ ਹੈ, ਉਹ ਆਵੇ ਹੀ ਨਾ, ਉਹ ਦੇਖੇ ਹੀ ਨਾ। ਕੀਤਾ ਹੋਇਆ ਹਾਰ ਸ਼ਿੰਗਾਰ, ਕੀਤੀ ਹੋਈ ਸਜਾਵਟ ਕਿਸੇ ਥਾਂ ਨਹੀਂ ਪੈਂਦੀ, ਵਿਅਰਥ ਜਾਂਦੀ ਹੈ। ਮੰਨ ਲਓ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਹੈ ਬਾਬਾ ਕਬੀਰ ਸਾਹਿਬ ਜੀ ਦਾ, ਉਹ ਕਹਿੰਦੇ ਕਿ ਦੁਰਯੋਧਨ ਨੇ ਆਪਣੇ ਮਹਿਲਾਂ ਦੇ ਵਿੱਚ ਬੜੀ ਸਜਾਵਟ ਕੀਤੀ,
ਕਿਉਂਕਿ ਕ੍ਰਿਸ਼ਨ ਜੀ ਨੇ ਆਉਣਾ ਸੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬੋਲ ਹੈ। ਦੁਰਯੋਧਨ ਨੇ ਆਪਣੇ ਮਹਿਲਾਂ ਦੀ ਸਜਾਵਟ ਕੀਤੀ, ਖੂਬਸੂਰਤੀ ਕੀਤੀ, ਕਿਉਂਕਿ ਅਸੀਂ ਵੀ ਦੇਖਦੇ ਹਾਂ ਆਪਣੇ ਘਰਾਂ ਦੀ ਸਾਫ਼ ਸਫਾਈ ਕੀਤੀ ਜਾਂਦੀ ਹੈ ਜਦੋਂ ਕਿਸੇ ਮਹਿਮਾਨ ਨੇ ਆਉਣਾ ਹੋਵੇ। ਬਹੁਤ ਕੁਝ ਕੀਤਾ ਇਹਨੇ ਆਪਦੇ ਮਹਿਲਾਂ ਵਿੱਚ, ਹਾਥੀ, ਘੋੜੇ, ਰੱਥ, ਬੈਂਡ, ਵਾਜੇ, ਤੂਤੀਆਂ, ਸਾਰਾ ਕੁਝ ਪ੍ਰਬੰਧ ਕੀਤਾ ਦੁਰਯੋਧਨ ਨੇ। ਇੰਨੀ ਵੱਡੀ ਸਜਾਵਟ ਇਸ ਕਰਕੇ ਕੀਤੀ ਕਿਉਂਕਿ ਕ੍ਰਿਸ਼ਨ ਜੀ ਨੇ ਆਉਣਾ ਹੈ, ਉਹਨਾਂ ਦੇ ਆਓ ਭਗਤ ਵਾਸਤੇ ਬੜਾ ਧਨ ਖਰਚਾ ਕੀਤਾ, ਅਹਿਲਕਾਰ ਖੜ੍ਹੇ ਸਨ, ਚੋਬਦਾਰ ਖਲੋਤੇ ਹੋਏ ਸਨ, ਬੜੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਸੀ ਕਿ ਅੱਜ ਸਾਡੇ ਮਹਿਲਾਂ ਵਿੱਚ ਕ੍ਰਿਸ਼ਨ ਜੀ ਨੇ ਆਉਣਾ ਹੈ। ਪਰ ਹੋ ਗਿਆ ਉਲਟਾ, ਉਹ ਇਹਨਾਂ ਦੇ ਮਹਿਲਾਂ ਵੱਲ ਨਹੀਂ ਆਏ, ਕੋਲੋਂ ਲੰਘ ਕੇ ਉਹਨਾਂ ਦੇ ਘਰ ਦਾ ਇੱਕ ਨੌਕਰ ਸੀ ਉਹਦੇ ਘਰ ਚਲੇ ਗਏ। ਉਹ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰਕੋ ਦੇਖਿਓ, ਉਹ ਗਰੀਬ ਮੋਹੇ ਭਾਵੈ, ਹਸਤੀ ਦੇਖ ਭਰਮ ਤੇ ਭੁੱਲਾ, ਸ਼੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰਕੋ ਪਾਨੂ ਸਾਗ ਕਰ ਮੈਂ ਮਾਨਿਆ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਬਾਤ ਨਾ ਕਾਹੂ ਕੀ ਮਾਨੀ। ਕਬੀਰ ਜੀ ਨੇ ਇਹ ਕਥਾ ਲਿਖੀ ਹੈ, ਇਹ ਸ਼ਬਦ ਲਿਖੇ ਹੈ। ਜੋ ਬਾਣੀ ਵਿੱਚ ਲਿਖਿਆ ਜਾਏ ਉਹ ਵਿਚਾਰ ਗੋਚਰੇ ਜ਼ਰੂਰ ਹੈ, ਉਹ ਸਾਨੂੰ ਜ਼ਰੂਰ ਪੜ੍ਹਨਾ ਸੁਣਨਾ ਚਾਹੀਦਾ। ਰਾਜਨ ਕੌਣ ਤੁਮਾਰੇ ਆ, ਉਹਨੇ ਬੜਾ ਗਿਲਾ ਕੀਤਾ, ਬੜਾ ਗੁੱਸਾ ਕੀਤਾ, ਲਾਂਭਾ ਦਿੱਤਾ ਕ੍ਰਿਸ਼ਨ ਜੀ ਨੂੰ ਕਿ ਮੇਰੇ ਘਰ 36 ਪ੍ਰਕਾਰ ਦਾ ਪਕਵਾਨ ਬਣਿਆ ਹੋਇਆ ਸੀ, ਤੁਹਾਡੇ ਆਦਰ ਵਾਸਤੇ, ਆਓ ਭਗਤ ਵਾਸਤੇ, ਹਾਥੀ, ਘੋੜੇ, ਰੱਥ, ਬੈਂਡ ਵਾਜੇ, ਚੋਬਦਾਰ, ਅਹਿਲਕਾਰ, ਇਹ ਸਾਰੇ ਬੈਠੇ ਹੋਏ ਸਨ, ਉਡੀਕ ਕਰ ਰਹੇ ਸਨ, ਲੇਕਿਨ ਤੁਸੀਂ ਆਏ ਨਹੀਂ, ਕੀਤੀ ਹੋਈ ਸਜਾਵਟ ਵਿਅਰਥ ਚਲੀ ਗਈ, ਕੀਤੀ ਹੋਈ ਤਿਆਰੀ ਕਿਸੇ ਕੰਮ ਨਾ ਆਈ। ਜਿਵੇਂ ਇੱਥੇ ਸਤਿਗੁਰੂ ਕਹਿੰਦੇ ਨਾ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ, ਲੱਖਾਂ ਸਜਾਵਟਾਂ ਕੀਤੀਆਂ ਕਿਸੇ ਕੰਮ ਨਹੀਂ ਆਈਆਂ। ਜਿਹਦੇ ਵਾਸਤੇ ਸਜਾਵਟ ਕੀਤੀ ਹੋਵੇ, ਜਿਹਦੇ ਵਾਸਤੇ ਹਾਰ ਸ਼ਿੰਗਾਰ ਕੀਤਾ ਹੋਵੇ, ਉਹ ਨਜ਼ਰ ਹੀ ਫੇਰ ਲਵੇ, ਮੂੰਹ ਫੇਰ ਲਵੇ। ਭਾਦੋਂ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਐਸੀ ਕਿਰਪਾ ਕਰ ਰਹੇ ਨੇ, ਇਹ ਸਿੱਖਿਆ ਦੇ ਰਹੇ ਨੇ, ਹੇ ਰਾਜਨ ਤੂੰ ਤੇ ਹੰਕਾਰੀ ਬੜਾ ਸੀ, ਤੈਨੂੰ ਮਾਣ ਸੀ, ਮੇਰਾ ਵੱਡਾ ਮਹਿਲ ਹੈ, ਇੰਨੀ ਵੱਡੀ ਤਿਆਰੀ ਵੇਖ ਕੇ ਕ੍ਰਿਸ਼ਨ ਜੀ ਖੁਸ਼ ਹੋਣਗੇ, ਆਖਣਗੇ ਕਿਆ ਬਾਤ ਹੈ, ਵਾਹ ਜੀ ਵਾਹ, ਕਿਆ ਬਾਤ, ਤੇਰੇ ਅੰਦਰ ਹੰਕਾਰ ਸੀ, ਹਉਮੈ ਸੀ, ਅਹੰਗਤਾ ਸੀ, ਬਸ ਉਹੀ ਹੰਕਾਰ ਦੇ ਕਰਕੇ ਸਾਨੂੰ ਤੇਰੇ ਘਰ ਆਉਣਾ ਚੰਗਾ ਨਹੀਂ ਲੱਗਿਆ। ਦੂਜੇ ਪਾਸੇ ਤੇਰੇ ਘਰ ਦਾ ਇੱਕ ਬਹੁਤ ਹੀ ਗਰੀਬ ਜਿਹਾ ਬਿਦਰ ਨਾਮ ਦਾ ਇੱਕ ਨੌਕਰ ਸੀ, ਉਹਦੇ ਮਨ ਵਿੱਚ ਭਾਵਨਾ ਸੀ ਕਿ ਜੇ ਮੈਂ ਮਹਿਲਾਂ ਦਾ ਮਾਲਕ ਹੁੰਦਾ ਤਾਂ ਮੈਂ ਵੀ ਉਹਨਾਂ ਨੂੰ ਬੁਲਾ ਲੈਣਾ ਸੀ ਆਪਣੇ ਘਰ, ਜੇ ਮੇਰੇ ਕੋਲ ਧਨ ਦੌਲਤ ਹੁੰਦੀ, ਮੇਰੇ ਕੋਲ ਪਦਾਰਥ ਹੁੰਦੇ ਤਾਂ ਮੈਂ ਵੀ ਉਹਨਾਂ ਨੂੰ ਬੁਲਾ ਲੈਂਦਾ ਆਪਣੇ ਘਰ। ਉਹਦੇ ਵਿੱਚ ਭਾਵਨਾ ਸੀ, ਉਹਦੇ ਵਿੱਚ ਪ੍ਰੇਮ ਸੀ, ਉਹਦੇ ਵਿੱਚ ਤਾਂਗ ਸੀ, ਖਿੱਚ ਸੀ। ਗੋਬਿੰਦ ਭਾਉ ਭਗਤ ਦਾ ਭੁੱਖਾ ਜਿਹੜੇ ਬੋਲ ਆਉਂਦੇ ਨੇ ਕਿ ਗੁਰੂ ਪ੍ਰੇਮ ਦੀ ਭਾਵਨਾ ਦੀ ਕਸਵੱਟੀ ਨੂੰ ਦੇਖ ਕੇ ਬਖਸ਼ਿਸ਼ ਕਰਦਾ। ਭਾਦੋਂ ਇਹ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਗੁਰੂ ਅਰਜਨ ਦੇਵ ਮਹਾਰਾਜ, ਇਹ ਭਰਮ ਪੈਣ ਵਾਲੀ ਬਿਰਤੀ ਜਦੋਂ ਸਾਡੇ ਅੰਦਰ ਆ ਜਾਂਦੀ ਹੈ,
ਪਾਤਸ਼ਾਹ ਕਹਿੰਦੇ ਲੱਖਾਂ ਅਡੰਬਰ ਕੀਤੇ ਵੀ ਕਿਸੇ ਥਾਂ ਨਹੀਂ ਪੈਂਦੇ, ਕਿਸੇ ਲੇਖੇ ਨਹੀਂ ਪੈਂਦੇ। ਭਗਤ ਕਬੀਰ ਜੀ ਦੀ ਬਾਣੀ ਦਾ ਸਲੋਕ ਹੈ, ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ। ਸਲੋਕਾਂ ਦੇ ਵਿੱਚ ਬੋਲ ਆਉਂਦਾ। ਉਂਝ ਤਾਂ ਆਪਾਂ ਸਾਰੇ ਕਹਿੰਦੇ ਹਾਂ ਅਸੀਂ ਗੁਰੂ ਵਾਲੇ ਹਾਂ, ਅਸੀਂ ਗੁਰੂ ਨਾਲ ਜੁੜੇ ਹੋਏ ਹਾਂ, ਗੁਰੂ ਦੇ ਲੜ ਲੱਗੇ ਹੋਏ ਹਾਂ। ਹਰ ਕੋਈ ਕਹਿੰਦਾ ਕਿ ਅਸੀਂ ਹਰ ਰੋਜ਼ ਗੁਰੂ ਦੇ ਦਰਸ਼ਨ ਵੀ ਕਰਦੇ ਹਾਂ, ਗੁਰੂ ਦਾ ਅਸੀਂ ਲੜ ਫੜਿਆ ਹੋਇਆ। ਲੇਕਿਨ ਕਬੀਰ ਕਹਿੰਦੇ ਗੁਰੂ ਦੇ ਲੜ ਦੇ ਨਾਲ ਲੱਗੇ ਹੋਇਆਂ ਦੀਆਂ ਕੁਝ ਨਿਸ਼ਾਨੀਆਂ ਨੇ। ਜੋ ਗੁਰੂ ਨਾਲ ਲੱਗਾ ਹੈ ਉਹਦੀ ਇੱਕ ਪਹਿਚਾਣ ਹੈ। ਉਹਦੀ ਪਹਿਚਾਣ ਕੀ ਹੈ? ਉਹਦੇ ਤਨ ਵਿੱਚੋਂ ਕੁਝ ਚੀਜ਼ਾਂ ਮਿਟ ਜਾਂਦੀਆਂ ਨੇ। ਮਿਟੈ ਮੋਹ ਤਨ ਤਾਪ, ਇੱਕ ਤਾਂ ਮੋਹ ਮਿਟ ਜਾਂਦਾ, ਦੁਨਿਆਵੀ ਮੋਹ ਉਹਦੇ ਅੰਦਰ ਨਹੀਂ। ਗੁਰੂ ਨਾਲ ਲੱਗੇ ਹੋਏ ਦੀ ਇਹ ਇੱਕ ਪਹਿਚਾਣ ਹੈ, ਇਹ ਇੱਕ ਨਿਸ਼ਾਨੀ ਹੈ। ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ। ਉਂਝ ਤਿੰਨ ਤਾਪਾਂ ਦੀ ਗੱਲ ਕੀਤੀ ਹੈ, ਆਦ ਵਿਆਦ ਉਪਾਦ। ਇਹ ਬੜੀ ਲੰਬੀ ਇੱਕ ਵਿਚਾਰ ਗੋਚਰੀ ਗੱਲ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਜੋ ਪਰਮਾਤਮਾ ਹੈ ਉਹਦੀ ਪਹਿਲੀ ਭਾਵਨਾ ਪ੍ਰੀਤ, ਦੋਏ ਦੂਜੀ ਭਾ ਦੋਏ, ਦੂਜੀ ਭਾਵਨਾ ਮਾਇਆ ਸੰਸਾਰ ਦੁਨੀਆ। ਫਿਰ ਅਗਲੇ ਬੋਲ ਵਿੱਚ ਕਹਿੰਦੇ ਨੇ ਜਿੱਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕੈਸਨ ਪ੍ਰੀਤ। ਇਹ ਤਾਂ ਸਾਰਿਆਂ ਦੀ ਬਿਨਸਦੀ ਹੈ ਨਾ, ਦੇਹੀ ਕੋਈ ਵੀ ਜੀਵ ਹੈ ਕਰਤੇ ਦੀ ਕੁਦਰਤ ਵਿੱਚ, ਜਿਸ ਦਾ ਜਨਮ ਹੈ ਉਸਦਾ ਅੰਤ ਵੀ ਹੈ। ਦੇਹ ਸਾਰਿਆਂ ਦੀ ਬਿਨਸਦੀ ਹੈ, ਭਾਵੇਂ ਬਾਦਸ਼ਾਹ ਹੋਵੇ, ਭਾਵੇਂ ਕੋਈ ਅਹਿਲਕਾਰ ਹੋਵੇ, ਧਨਾੜ ਹੋਵੇ, ਗਰੀਬ ਹੋਵੇ, ਅਮੀਰ ਹੋਵੇ। ਪਰ ਇੱਕ ਅਖਾਣ ਜਿਹਾ ਬਣਿਆ ਹੋਇਆ ਵੀ ਜਦੋਂ ਦੇਹ ਬਿਨਸਦੀ ਹੈ ਨਾ, ਫਿਰ ਇਹਨੂੰ ਪ੍ਰੇਤ ਕਹਿੰਦੇ ਨੇ ਸਾਰੇ। ਜਿੱਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਜਿਤਨੀ ਦੇਰ ਦੇਹ ਨਹੀਂ ਨਾ ਬਿਨਸਦੀ, ਉਨੀ ਦੇਰ ਕੋਈ ਪਿਤਾ ਆਖਦਾ ਹੈ, ਕੋਈ ਮਾਤਾ ਆਖਦਾ ਹੈ, ਕੋਈ ਪੁੱਤਰ ਆਖਦਾ ਹੈ, ਕੋਈ ਭਰਾ ਆਖਦਾ ਹੈ। ਬਸ ਜਦੋਂ ਦੇਹ ਬਿਨਸਦੀ ਹੈ ਇਹ ਸਾਰੇ ਰਿਸ਼ਤੇ ਨਾਤੇ ਵੀ ਨਾਲ ਦੀ ਨਾਲ ਹੀ ਬਿਨਸ ਜਾਂਦੇ ਨੇ, ਨਾਲ ਦੀ ਨਾਲ ਹੀ ਟੁੱਟ ਜਾਂਦੇ ਨੇ। ਜਪ ਜੀ ਸਾਹਿਬ ਦੀ ਬਾਣੀ ਦੇ ਵਿੱਚ ਬੜੀ ਸੁੰਦਰ ਉਦਾਹਰਣ ਦਿੱਤੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਹੋਰ ਵੀ ਬਹੁਤ ਸਾਰੀਆਂ ਬਾਣੀਆਂ ਵਿੱਚ ਇਸ ਤਰ੍ਹਾਂ ਦੇ ਬੋਲ ਆਉਂਦੇ ਨੇ, ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਕਿ ਜਦੋਂ ਦੇਹ ਬਿਨਸਦੀ ਹੈ ਉਹ ਜਿਹੜੇ ਰਿਸ਼ਤੇ ਨਾਤੇ ਹੁੰਦੇ ਨੇ ਉਹਦੇ ਨਾਲ ਜੁੜੇ ਹੁੰਦੇ ਨੇ ਉਹ ਵੀ ਬਿਨਸ ਜਾਂਦੇ ਨੇ। ਆਸਾ ਰਾਗ ਦੇ ਵਿੱਚ ਇੱਕ ਬੋਲ ਪੜ੍ਹਦੇ ਹਾਂ ਨਾ ਆਪਾਂ, ਆਇਆ ਗਇਆ ਮੋਇਆ ਨਾਉ, ਆਇਆ ਗਇਆ ਮੋਇਆ ਨਾਉ। ਨਾਮ ਦੀ ਮੌਤ, ਸਰੀਰ ਦੀ ਨਹੀਂ, ਨਾਮ ਦੀ ਮੌਤ। ਬੰਦੇ ਦਾ ਨਾਮ ਵੀ ਮਿਟਦਾ ਹੈ, ਕੇਵਲ ਸਰੀਰ ਥੋੜ੍ਹੀ ਮਿਟਦਾ, ਕਿਉਂਕਿ ਭਾਦੋਂ ਦੇ ਮਹੀਨੇ ਦੇ ਸ਼ਬਦ ਵਿੱਚ ਦੇਹੀ ਦੀ ਨਾਸ਼ਵਾਨਤਾ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਨੇ। ਬੰਦਾ ਆਉਂਦਾ ਹੈ ਤਾਂ ਇਹਦਾ ਨਾਮ ਪੈਦਾ ਹੁੰਦਾ, ਇਹਦਾ ਨਾਮ ਰੱਖਿਆ ਜਾਂਦਾ, ਨਾਮ ਕਰਕੇ ਇਹਦੀ ਪਹਿਚਾਣ ਹੁੰਦੀ ਹੈ। ਜਦੋਂ ਜਾਂਦਾ ਹੈ ਇੱਕ ਦੋ ਪੀੜ੍ਹੀਆਂ ਤੋਂ ਬਾਅਦ ਨਾਮ ਵੀ ਖਤਮ ਹੋ ਜਾਂਦਾ ਹੈ, ਨਾਮ ਵੀ ਮਿਟ ਜਾਂਦਾ ਹੈ। ਇੱਕ ਦੋ ਤਿੰਨ ਪੀੜ੍ਹੀਆਂ ਤੋਂ ਬਾਅਦ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਦਾ ਕੀ ਨਾਮ ਹੈ ਕਿਸੇ ਨੂੰ ਨਹੀਂ ਪਤਾ। ਪਹਿਲੀ ਪੀੜ੍ਹੀ ਨੂੰ ਪਤਾ ਹੁੰਦਾ ਜਾਂ ਦੂਜੀ ਪੀੜ੍ਹੀ ਨੂੰ ਪਤਾ ਹੁੰਦਾ ਜਾਂ ਤੀਜੀ ਪੀੜ੍ਹੀ ਨੂੰ ਪਤਾ ਹੁੰਦਾ ਕਿ ਸਾਡੇ ਵੱਡੇ ਵਡੇਰਿਆਂ ਦਾ ਕੀ ਨਾਮ ਸੀ। ਇੱਕ ਦਿਨ ਨਾਮ ਵੀ ਮਿਟ ਜਾਂਦਾ, ਨਾਮ ਵੀ ਖਤਮ ਹੋ ਜਾਂਦਾ। ਪਿਤਾ ਦਾ ਨਾਮ ਚੇਤੇ ਰਹਿ ਜਾਂਦਾ, ਕਈਆਂ ਨੂੰ ਆਪਦੇ ਦਾਦੇ ਦਾ ਨਾਮ ਵੀ ਚੇਤੇ ਨਹੀਂ ਹੁੰਦਾ। ਜੇ ਕਿਸੇ ਨੇ ਰੱਖਿਆ ਹੋਏਗਾ ਉਸ ਤੋਂ ਅੱਗੇ ਤੀਜੀ ਪੀੜ੍ਹੀ ਤਾਂ ਉਹ ਨਾਮ ਵੀ ਭੁੱਲ ਜਾਂਦੀ ਹੈ। ਬਾਣੀ ਹਕੀਕੀ ਗੱਲਾਂ ਲਿਖਦੀ ਹੈ, ਸੱਚੀਆਂ ਗੱਲਾਂ ਲਿਖਦੀ ਹੈ ਕਿ ਕੇਵਲ ਤੂੰ ਨਹੀਂ ਮਿਟਦਾ,
ਸਮਾਂ ਪਾ ਕੇ ਤੇਰਾ ਨਾਮ ਵੀ ਮਿਟ ਜਾਂਦਾ, ਵਹੀ ਖਾਤਿਆਂ ਵਿੱਚੋਂ ਵੀ ਨਾਮ ਮੁੱਕ ਜਾਏਗਾ ਇੱਕ ਦਿਨ। ਜ਼ਮੀਨਾਂ ਜਾਇਦਾਦਾਂ ਦੇ ਵਿੱਚ, ਖਾਸ ਕਰਕੇ ਸਾਡੇ ਦੇਸ਼ ਵਿੱਚ, ਜਮ੍ਹਾਂਬੰਦੀ 'ਤੇ ਨਾਮ ਹੁੰਦਾ, ਉਹ ਵੀ ਜਦੋਂ ਦੂਜੀ ਪੀੜ੍ਹੀ ਆਉਂਦੀ ਹੈ ਉੱਥੋਂ ਵੀ ਨਾਮ ਮਿਟ ਜਾਂਦਾ, ਅਗਲੀ ਪੀੜ੍ਹੀ ਹੱਕਦਾਰ ਹੋ ਜਾਂਦੀ ਹੈ, ਮਾਲਕ ਹੋ ਜਾਂਦੀ ਹੈ। ਜਿੱਤ ਦਿਨ ਦੇ ਬਿਨਸ ਸੀ, ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਾਮ, ਕਿਸੇ ਨਾ ਦੇਨੀ ਭੇਤ। ਇਹ ਗੁਜਾ ਭੇਤ ਹੈ, ਕਿਸੇ ਨੂੰ ਨਹੀਂ ਪਤਾ ਹੁੰਦਾ। ਇਹ ਦੋ ਭੇਦ ਕਰਤੇ ਨੇ ਆਪਣੇ ਹੱਥ ਵਿੱਚ ਰੱਖੇ ਹੋਏ ਨੇ, ਇੱਕ ਜਨਮ ਅਤੇ ਦੂਜਾ ਮੌਤ। ਨਾ ਜਨਮ ਦਾ ਭੇਤ ਹੈ, ਨਾ ਮੌਤ ਦਾ ਭੇਤ ਹੈ। ਜਨਮ ਕਦੋਂ ਹੋਣਾ ਹੈ, ਕਿੱਥੇ ਹੋਣਾ ਹੈ, ਕਿਸ ਸਮੇਂ ਹੋਣਾ ਹੈ, ਕਿਹੜੀ ਰੁੱਤੇ ਹੋਣਾ ਹੈ, ਉਹ ਵਾਰ ਕੀ ਹੋਏਗਾ, ਉਹ ਥਿੱਤ ਕੀ ਹੋਏਗੀ, ਉਹ ਪਹਿਰ ਕਿਹੜਾ ਹੋਏਗਾ, ਉਹ ਘੜੀ ਕਿਹੜੀ ਹੋਏਗੀ, ਉਹ ਪਲ ਕਿਹੜਾ ਹੋਏਗਾ, ਜਨਮ ਬਾਰੇ ਪੱਕਾ ਨਹੀਂ ਦੱਸਿਆ ਜਾ ਸਕਦਾ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਸ਼ਵੰਤਾ ਦੀ ਮੌਤ ਦੀ ਗਾਥਾ ਕਰਦੀ ਹੈ। ਇਹਦਾ ਵੀ ਥਿੱਤ, ਵਾਰ, ਘੜੀ, ਪਲ, ਸਮਾਂ, ਰੁੱਤ, ਇਹ ਕੁਝ ਨਹੀਂ ਕਿਹਾ ਜਾ ਸਕਦਾ। ਉਂਝ ਕਰਤੇ ਦੇ ਬਣਾਏ ਹੋਏ ਨਿਯਮਾਂ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ। ਪਾਤਸ਼ਾਹ ਜੀ ਕਹਿੰਦੇ ਨੇ ਇਹ ਭੇਤ ਕਿਸੇ ਨੂੰ ਨਹੀਂ ਹੈ। ਪਕੜ ਚਲਾਇਨ ਦੂਤ ਜੰਮ, ਜਦੋਂ ਲੈ ਜਾਂਦੇ ਨੇ ਜੀਵ ਨੂੰ, ਉਹ ਭੇਤ ਨਹੀਂ ਦਿੰਦੇ, ਦੱਸਦੇ ਨਹੀਂ ਹਨ। ਜੇ ਪਤਾ ਹੋਵੇ ਤਾਂ ਬੰਦਾ ਅਗਾਊਂ ਪ੍ਰਬੰਧ ਕਰ ਲਵੇ, ਪਰ ਐਸਾ ਹੁੰਦਾ ਨਹੀਂ। ਇਹ ਭੇਤ ਹੀ ਕਿਸੇ ਨੂੰ ਨਹੀਂ ਹੈ, ਇਹ ਸਮੇਂ ਦਾ ਪਤਾ ਹੀ ਕਿਸੇ ਨੂੰ ਨਹੀਂ ਹੈ। ਛੱਡ ਖੜੋਤੇ ਖਿਨੇ ਮਾਹੇ, ਜਿਨਸਿਓ ਲੱਗਾ ਹੇਤ। ਉਹ ਵੀ ਛੱਡ ਗਏ ਇੱਕ ਪਲ ਵਿੱਚ, ਖਿਨ ਵਿੱਚ ਉਹਨਾਂ ਨੇ ਵੀ ਛੱਡ ਦਿੱਤਾ। ਕਿਹਨਾਂ ਨੇ? ਜਿਨਸਿਓ ਲੱਗਾ ਹੇਤ, ਜਿਨ੍ਹਾਂ ਦੇ ਨਾਲ ਮੋਹ ਜੁੜਿਆ ਹੋਇਆ ਸੀ, ਹੇਤ ਲੱਗਿਆ ਹੋਇਆ ਸੀ, ਪ੍ਰੇਮ ਲੱਗਿਆ, ਪ੍ਰੀਤ ਲੱਗੀ ਹੋਈ ਸੀ, ਜਿਨ੍ਹਾਂ ਦੇ ਪਿੱਛੇ ਮਨੁੱਖ ਦੌੜ ਭੱਜ ਕਰਦਾ ਹੈ ਨਾ, ਉਹ ਵੀ ਛੱਡ ਗਏ। ਉਹਨਾਂ ਨੇ ਵੀ ਨਾਲ ਨਹੀਂ ਨਿਭਣਾ ਕੀਤਾ। ਹੱਥ ਮਰੋੜੈ ਤਨ ਕੱਪੇ, ਸਿਆਹੋ ਹੋਆ ਸੇਤ। ਉਸ ਵੇਲੇ ਹੱਥ ਮੁੜ ਜਾਂਦੇ ਹਨ, ਸਰੀਰ ਕੰਬਣ ਲੱਗ ਪੈਂਦਾ, ਕਾਲਾ, ਪੀਲਾ, ਸਿਆਹ, ਚਿੱਟਾ, ਸਿਆਹੋ ਹੋਆ ਸੇਤ, ਸੇਤ ਚਿੱਟੇ ਨੂੰ ਆਖਦੇ ਨੇ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੈਸਾ ਕੋਈ ਬੀਜਦਾ ਹੈ, ਲੁਣੈ ਦਾ ਭਾਵ ਹੈ, ਉਹ ਫਲ ਉਸਨੂੰ ਪ੍ਰਾਪਤ ਹੁੰਦਾ ਹੈ। ਕਰਮਾ ਸੰਦੜਾ ਖੇਤ, ਸੰਦੜਾ ਦਾ ਭਾਵ ਹੁੰਦਾ ਦਾਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸੰਦਾ, ਸੰਧੀ, ਸੰਦੜਾ, ਸੰਦੜੇ, ਇਹ ਸ਼ਬਦ ਆਮ ਹੀ ਆਉਂਦਾ। ਇਹਦਾ ਅਰਥ ਹੈ ਦਾ, ਦੇ, ਦੀ। ਜਦੋਂ ਅਸੀਂ ਪੰਜਾਬੀ ਨੂੰ, ਮੁਹਾਰਨੀ ਨੂੰ, ਲਗ ਮਾਤਰ ਨੂੰ ਗੌਹ ਨਾਲ ਦੇਖਾਂਗੇ, ਸੰਦਾ ਸ਼ਬਦ ਆਉਂਦਾ ਹੈ, ਸੰਧੀ ਸ਼ਬਦ ਆਉਂਦਾ, ਸੰਦੜੇ ਸ਼ਬਦ ਵੀ ਆਉਂਦਾ ਹੈ, ਸੰਦੜਾ ਸ਼ਬਦ ਵੀ ਆਉਂਦਾ। ਇਹਦਾ ਅਰਥ ਹੁੰਦਾ ਹੈ ਦਾ, ਦੇ, ਦੀ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਕਰਮਾ ਦਾ ਖੇਤ। ਇੱਥੇ ਸੰਦੜਾ ਦਾ ਭਾਵ ਹੈ ਦਾ। ਮਨੁੱਖੀ ਜੀਵਨ ਇੱਕ ਖੇਤ ਹੈ, ਇੱਕ ਜ਼ਮੀਨ ਹੈ, ਅਤੇ ਇਹਦੇ ਵਿੱਚ ਜਿਹੋ ਜਿਹਾ ਕੋਈ ਬੀਜ ਪਾਏਗਾ ਉਹੋ ਜਿਹਾ ਬੀਜ ਉੱਗ ਵੀ ਪੈਂਦਾ ਹੈ, ਔਰ ਵੱਡੀ ਮਾਤਰਾ ਵਿੱਚ ਉੱਗਦਾ, ਕਈ ਗੁਣਾ ਵਾਧੇ ਵਿੱਚ ਉਹਦਾ ਫਲ ਮਿਲਦਾ। ਕਰਮ ਬੀਜ ਹੈ, ਬਾਣੀ ਵਿੱਚ ਬੋਲ ਆਉਂਦੇ ਨੇ। ਉਂਝ ਬਾਣੀ ਸਾਨੂੰ ਸਾਵਧਾਨ ਕਰਦੀ ਹੈ, ਐਸਾ ਬੀਜ ਬੋਏ, ਕੋਈ ਚੰਗਾ ਬੀਜ ਬੀਜ, ਜਿਵੇਂ ਸਾਵਧਾਨੀ ਦੇ ਨਾਲ ਕੋਈ ਜ਼ਿਮੀਂਦਾਰ ਕਿਸਾਨ ਬੜੀ ਸਰਚ ਕਰਦਾ, ਢੂੰਡ ਕਰ ਕਰਕੇ ਕਰ ਕਰਕੇ ਮਹਿੰਗੇ ਤੋਂ ਮਹਿੰਗਾ ਬੀਜ ਲਿਆ ਕੇ ਉਹ ਬੀਜੇਗਾ, ਤਾਂ ਕਿ ਉਸ ਦੀ ਜਿਹੜੀ ਕਿਰਸਾਣੀ ਹੈ ਉਹ ਚੰਗੀ ਹੋਵੇ। ਜਿਵੇਂ ਬੋਲ ਆਉਂਦਾ ਨਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਸ, ਜਮ ਸੀ ਸੇ ਕਰ ਭਾਗਟ ਦੇਖ। ਸਰੀਰ ਇੱਕ ਜ਼ਮੀਨ ਹੈ, ਬਾਣੀ
ਕਿਤੇ ਇਹਨੂੰ ਖੇਤ ਕਹਿੰਦੀ ਹੈ, ਕਿਤੇ ਇਸ ਨੂੰ ਹੱਟੀ ਕਹਿੰਦੀ ਹੈ, ਦੁਕਾਨ ਵੀ ਕਹਿੰਦੀ। ਇਸ ਸਰੀਰ ਨੂੰ ਮਨੁੱਖਾ ਜੀਵਨ ਨੂੰ ਬੜੇ ਨਾਮ ਦਿੱਤੇ ਨੇ ਬਾਣੀ ਨੇ ਸਮਝਣ ਸਮਝਾਉਣ ਵਾਸਤੇ। ਕਦੇ ਕਹਿੰਦੇ ਇਹ ਸਰੀਰ ਖੇਤ ਹੈ, ਕਦੇ ਕਹਿੰਦੇ ਇਹ ਸਰੀਰ ਹੱਟੀ ਹੈ, ਦੁਕਾਨ ਹੈ। ਹਾਣ ਹੱਟ ਕਰ ਆਰਜ਼ਾ, ਹਾਨੀ ਵਾਲੀ ਹੱਟੀ, ਘਾਟੇ ਵਾਲੀ ਹੱਟੀ, ਉਹ ਹੱਟੀ ਜਿਹਦੇ ਵਿੱਚ ਲਾਭ ਨਹੀਂ ਹੁੰਦਾ, ਨੁਕਸਾਨ ਹੁੰਦਾ, ਸਵਾਸਾਂ ਰੂਪੀ ਨੁਕਸਾਨ ਹੁੰਦਾ, ਸਾਹ ਮੁੱਕਦੇ ਜਾਂਦੇ ਨੇ, ਘੱਟਦੇ ਜਾਂਦੇ ਨੇ, ਇਹ ਉਹ ਹੱਟੀ ਹੈ। ਅਤੇ ਹੱਟੜੇ ਬਾਜ਼ਾਰ ਵੀ ਇਸ ਨੂੰ ਆਖਿਆ। ਸਤਿਗੁਰੂ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੈ ਕਰਮਾਂ ਸੁੰਦੜਾ ਖੇਤ, ਜੋ ਬੀਜਿਆ ਹੈ ਉਹ ਲੁਣੈ ਦਾ ਭਾਵ ਹੈ, ਵੱਢਦਾ ਵੀ ਹੈ। ਇੱਕ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਆਉਂਦਾ ਹੈ, ਨੀਂਬ ਭਇਓ ਆਂਬ, ਆਂਬ ਭਇਓ ਨਿੰਬਾ, ਕੇਲਾ ਭਾਕਾ ਝਾਰ, ਨਾਲੀਏਰ ਫਲ ਸਿੰਬਰ ਪਾਕਾ, ਮੂਰਖ ਮੁਗਧ ਗਵਾਰ। ਕੁਝ ਐਸੇ ਬੋਲ ਨੇ

ਜਦੋਂ ਅਸੀਂ ਆਪ ਬਾਣੀ ਪੜਾਂਗੇ ਨਾ ਖੁਦ ਸ਼ਬਦ, ਫਿਰ ਸਾਡੇ ਅੱਖੇ ਆਉਣਗੇ, ਸਾਹਮਣੇ ਆਉਣਗੇ। ਨੀਂਬ ਭਇਓ ਆਂਬ, ਨੀਂਬ ਨੀਂਬ ਕਹਿੰਦੇ ਨੇ ਨਿੰਮ ਦੇ ਬੂਟੇ ਨੂੰ। ਨਿੰਮ ਦਾ ਬੂਟਾ ਆਪਾਂ ਸਾਰੇ ਜਾਣਦੇ ਹਾਂ ਬੜਾ ਜ਼ਹਿਰੀਲਾ ਹੁੰਦਾ, ਉਹਦੇ ਵਿੱਚ ਵਹਿਸ਼ ਹੁੰਦੀ ਹੈ, ਜ਼ਹਿਰ ਹੁੰਦਾ, ਕੁੜੱਤਣ ਹੁੰਦੀ ਹੈ ਨਿੰਮ ਦੇ ਬੂਟੇ ਵਿੱਚ। ਨੀਂਬ ਭਇਓ ਆਂਬ, ਆਂਬ ਭਇਓ ਨਿੰਬਾ, ਉਲਟਾ ਹੋ ਜਾਂਦਾ ਕਈ ਵਾਰੀ। ਨਿੰਮ ਦੀ ਥਾਂ 'ਤੇ ਅੰਬ ਅਤੇ ਅੰਬ ਦੀ ਥਾਂ 'ਤੇ ਨਿੰਮ, ਐਸਾ ਹੈ। ਭਾਵ ਕਿ ਜ਼ਹਿਰ ਦੀ ਥਾਂ 'ਤੇ ਅੰਮ੍ਰਿਤ ਅਤੇ ਅੰਮ੍ਰਿਤ ਦੀ ਥਾਂ 'ਤੇ ਜ਼ਹਿਰ ਹੋ ਜਾਂਦਾ। ਕੇਲਾ ਪਾਕਾ ਝਾੜ, ਝਾੜ ਝਾੜ ਦਾ ਭਾਵ ਹੈ ਝਾੜੀਆਂ, ਜਿਹਦੀਆਂ ਤਿੱਖੀਆਂ ਤਿੱਖੀਆਂ ਸੂਲਾਂ ਹੁੰਦੀਆਂ ਨੇ, ਕਿੱਕਰ ਦੇ ਬੂਟੇ, ਕਿੱਕਰ ਦੇ ਰੁੱਖ, ਉਹਨਾਂ ਨੂੰ ਕਹਿੰਦੇ ਕੰਡਿਆਂ ਵਾਲੀ ਝਾੜ। ਇੱਥੇ ਝਾੜ ਦੀ ਥਾਂ 'ਤੇ ਝਾਰ ਰਾਰੇ ਨਾਲ ਲਿਖਿਆ ਹੋਇਆ। ਇੱਕ ਪਾਸੇ ਕੇਲੇ ਦੇ ਰੁੱਖ ਹੁੰਦੇ ਨੇ ਨਾ, ਅੰਮ੍ਰਿਤਮਈ ਫਲ ਹੁੰਦਾ ਕੇਲਿਆਂ ਦਾ, ਦੂਜੇ ਪਾਸੇ ਝਾੜ ਦਾ ਬੂਟਾ ਹੈ, ਝਾੜੀਆਂ, ਕੰਡਿਆਂ ਤੋਂ ਬਿਨਾਂ ਹੋਰ ਉਹਨੂੰ ਕੁਝ ਨਹੀਂ ਲੱਗਦਾ। ਨਲੀਏਰ ਫਲ ਸਿੰਬਰ ਪਾਕਾ, ਇੱਕ ਪਾਸੇ ਨਾਰੀਅਲ ਦਾ ਬੂਟਾ ਹੈ ਜਿਹਨੂੰ ਨਾਰੀਅਲ ਦਾ ਫਲ ਲੱਗਦਾ ਹੈ, ਦੂਜੇ ਪਾਸੇ ਸਿੰਬਲ ਦਾ ਬੂਟਾ ਹੈ ਜਿਹਨੂੰ ਕੋਈ ਫਲ ਨਹੀਂ ਚੰਗਾ ਲੱਗਦਾ, ਫੁੱਲ ਵੀ ਚੰਗੇ ਨਹੀਂ ਹੁੰਦੇ, ਛਾਂ ਵੀ ਚੰਗੀ ਨਹੀਂ ਹੁੰਦੀ। ਇੱਕ ਪਾਸੇ ਗੁਣਵਾਨ ਬੂਟੇ ਨੇ, ਦੂਜੇ ਪਾਸੇ ਨਿਖਿੱਧ ਬੂਟੇ ਨੇ। ਨਿੰਮ ਹੋ ਗਈ, ਦੂਜੇ ਪਾਸੇ ਅੰਬ ਹੈ, ਇੱਕ ਦੇ ਵਿੱਚ ਮਿਠਾਸ ਹੈ, ਇੱਕ ਵਿੱਚ ਜ਼ਹਿਰ ਹੈ। ਸਤਿਗੁਰੂ ਕਹਿੰਦੇ ਨੇ ਜਿਹੜਾ ਮਨਮੁੱਖ ਹੈ, ਬੇਮੁੱਖ ਹੈ, ਮੂਰਖ ਹੈ, ਉਹਦੀ ਤੁਲਨਾ ਉਸ ਬੂਟੇ ਦੇ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਨਿੰਮ ਹੋ ਗਈ, ਝਾੜੀਆਂ ਦੇ ਬੂਟੇ ਹੋ ਗਏ, ਸਿੰਬਲ ਦਾ ਬੂਟਾ ਹੋ ਗਿਆ। ਇੱਕ ਹੈ ਗੁਰਮੁਖ, ਜਿਸ ਦਾ ਮੁੱਖ ਗੁਰੂ ਵਾਲੇ ਪਾਸੇ ਹੈ, ਉਹਦੀ ਤੁਲਨਾ ਕਾਹਦੇ ਨਾਲ ਕੀਤੀ ਜਾ ਸਕਦੀ ਹੈ? ਅੰਬ ਦੇ ਬੂਟੇ ਨਾਲ, ਜਿਸ ਵਿੱਚ ਰਸ ਹੈ, ਅੰਮ੍ਰਿਤ ਹੈ, ਮਿਠਾਸ ਹੈ। ਕੇਲੇ ਦੇ ਬੂਟੇ ਨਾਲ, ਨਾਰੀਅਲ ਦੇ ਬੂਟੇ ਦੇ ਨਾਲ। ਫਿਰ ਇਹ ਸਾਰਾ ਸ਼ਬਦ ਸੁਣੋ, ਨੀਂਬ ਭਇਓ ਆਂਬ, ਆਂਬ ਭਇਓ ਨਿੰਬਾ, ਕੇਲਾ ਪਾਕਾ ਝਾਰ, ਨਾਰੀਅਲ ਫਲ ਸਿੰਬਰ ਪਾਕਾ, ਸਿੰਬਰ ਸਿੰਬਲ, ਮੂਰਖ ਮੁਗਧ ਗਵਾਰ। ਮੂਰਖ ਮੁਗਧ ਗਵਾਰ ਦੀ ਤੁਲਨਾ ਇਹਨਾਂ ਬੂਟਿਆਂ ਨਾਲ ਕੀਤੀ ਜਾ ਸਕਦੀ ਹੈ। ਭਾਦੋਏ ਦੇ ਮਹੀਨੇ ਅੰਦਰ ਗੁਰੂ ਅਰਜਨ ਦੇਵ ਕਹਿੰਦੇ, ਜਿਹਾ ਬੀਜੇਗਾ ਉਹੀ ਵੱਢੇਗਾ। ਇਹ ਗੱਲ ਵੱਖਰੀ ਹੈ ਕਿ ਬੀਜ ਬੀਜਣ ਤੋਂ ਲੰਬਾ ਸਮਾਂ ਵੀ ਲੱਗ ਜਾਂਦਾ, ਉਹਦਾ ਫਲ ਨਾਲ ਦੀ ਨਾਲ ਨਹੀਂ ਮਿਲਦਾ। ਬਾਣੀ ਦੇ ਮੁਤਾਬਕ ਕੁਝ ਬੀਜ ਹੁੰਦੇ ਨੇ, ਉੱਗਣ 'ਤੇ ਬੜਾ ਸਮਾਂ ਲੱਗ ਜਾਂਦਾ, ਫਿਰ ਉਹ ਵੱਡੇ ਹੁੰਦੇ ਨੇ, ਫਲੀਭੂਤ ਹੁੰਦੇ ਨੇ। ਫਲ ਉਹਨਾਂ ਨੂੰ ਬਹੁਤ ਦੇਰ ਬਾਅਦ ਲੱਗਦੇ ਨੇ, ਕਈ ਕਈ ਵਰ੍ਹਿਆਂ ਬਾਅਦ। ਫਲਦਾਇਕ ਬੂਟੇ ਕੁਝ ਐਸੇ ਨੇ, ਉਹ ਨਾਲ ਦੀ ਨਾਲ ਨਹੀਂ ਉੱਗਦੇ, ਨਾਲ ਦੀ ਨਾਲ ਉਹਨਾਂ ਨੂੰ ਫਲ ਨਹੀਂ ਮਿਲਦੇ। ਜਿਹੜੀ ਫਸਲ ਹੈ ਨਾ, ਖੇਤੀ, ਉਹਦਾ ਬੀਜ ਤਾਂ ਕੁਝ ਦਿਨਾਂ ਬਾਅਦ ਉੱਗ ਪੈਂਦਾ, ਕੁਝ ਹਫ਼ਤਿਆਂ ਬਾਅਦ ਉਹ ਵੱਡਾ ਬੀਜ ਫਸਲ ਦੇ ਰੂਪ ਵਿੱਚ ਲੈ ਲਹਾਉਂਦੀ, ਅਤੇ ਕੁਝ ਹੀ ਮਹੀਨਿਆਂ ਬਾਅਦ ਉਹਨੂੰ ਫਲ ਫੁੱਲ ਲੱਗ ਜਾਂਦੇ ਨੇ, ਉਹ ਫਸਲ ਵੱਢੀ ਵੀ ਜਾਂਦੀ ਹੈ। ਲੇਕਿਨ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕੁਝ ਬੀਜ ਐਸੇ ਨੇ, ਉਹਨਾਂ ਦੇ ਫਲ ਬੜੇ ਵਰ੍ਹਿਆਂ ਬਾਅਦ ਲੱਗਦੇ ਨੇ, ਉਡੀਕ ਕਰਨੀ ਪੈਂਦੀ ਹੈ, ਬੰਦਾ ਭੁੱਲ ਵੀ ਜਾਂਦਾ ਇਹ ਰੁੱਖ ਦਾ ਬੀਜ ਕਦੋਂ ਬੀਜਿਆ ਸੀ, ਕਿਹੜੀ ਰੁੱਤ ਸੀ। ਆਪਣੇ ਕੀਤੇ ਹੋਏ ਕਰਮਾਂ ਨੂੰ ਕਈ ਵਾਰੀ ਬੰਦਾ ਬਾਣੀ ਕਹਿੰਦੀ ਹੈ ਭੁੱਲ ਵੀ ਜਾਂਦਾ ਕਿ ਮੈਂ ਇਹ ਬੁਰਾ ਕੰਮ ਕੀਤਾ ਹੋਏਗਾ, ਕਦੇ ਨਾ ਕਦੇ ਵਿਸਰ ਜਾਂਦਾ ਹੈ। ਲੇਕਿਨ ਪਾਤਸ਼ਾਹ ਕਹਿੰਦੇ ਜਿਹੜਾ ਬੀਜ ਬੀਜਿਆ ਗਿਆ ਉਹ ਬੀਜ ਉੱਗੇਗਾ ਵੀ, ਵੱਡਾ ਵੀ ਹੋਵੇਗਾ, ਫਲੀਭੂਤ ਵੀ ਹੋਵੇਗਾ, ਉਹਨੂੰ ਫਲ ਵੀ ਲੱਗੇਗਾ, ਔਰ ਉਹਨੂੰ ਆਪ ਹੀ ਵੱਢਣਾ ਪੈਂਦਾ।
ਦੁਨਿਆਵੀ ਬੀਜ ਤਾਂ ਐਸੇ ਹੈ ਨਾ, ਕੋਈ ਬੀਜ ਜਾਂਦਾ

0: ਵੱਢ ਕੇ ਲੈ ਜਾਂਦਾ ਹੈ, ਐਸਾ ਨਹੀਂ ਹੈ। ਇਹ ਜੋ ਕਰਮਾ ਸੁੰਦੜਾ ਖੇਤ ਹੈ, ਇਹਦਾ ਬੀਜ ਜੇ ਤੂੰ ਬੀਜੇਗਾ, ਇਹਦਾ ਫਲ ਵੀ ਤੈਨੂੰ ਹੀ ਵੱਢਣਾ ਪਵੇਗਾ। ਆਪੇ ਬੀਜ ਆਪੇ ਹੀ ਖਾ। ਇਸ ਬੀਜ ਨੂੰ ਤੂੰ ਆਪ ਬੀਜੇਗਾ ਅਤੇ ਇਸ ਦਾ ਫਲ ਤੈਨੂੰ ਆਪ ਹੀ ਖਾਣਾ ਪਵੇਗਾ। ਦੁਨੀਆਂ ਦੇ ਬੀਜ ਆਪਾਂ ਦੇਖਦੇ ਹਾਂ, ਕੋਈ ਨੌਕਰ ਚਾਕਰ ਤੋਂ ਵੀ ਬੀਜ ਆਪਾਂ ਕਹਿੰਦੇ ਹਾਂ ਵੀ ਇੱਕ ਨੌਕਰ ਰੱਖ ਲਓ, ਉਹ ਖੇਤੀ ਕਰੇਗਾ। ਬਾਣੀ ਨੇ ਬੋਲ ਦਿੱਤੇ ਨੇ ਇਸ ਤਰ੍ਹਾਂ ਦੇ ਕਿ ਇੱਕ ਨੌਕਰ ਹੁੰਦਾ, ਉਹ ਬੀਜ ਬੀਜਦਾ ਵੀ ਹੈ, ਹੱਡ ਭੰਨਵੀਂ ਮਿਹਨਤ ਵੀ ਕਰਦਾ, ਰੁੱਤਾਂ ਦੀ ਮਾਰ ਵੀ ਸਹਿੰਦਾ, ਪਰ ਉਸ ਬੀਜੇ ਹੋਏ ਬੀਜ ਦਾ ਫਲ ਜਦੋਂ ਵੱਢਣ ਦਾ ਸਮਾਂ ਆਉਂਦਾ ਹੈ ਤਾਂ ਮਾਲਕ ਆ ਜਾਂਦਾ। ਮਾਲਕ ਉਸ ਬੀਜ ਦੇ ਫਲ ਨੂੰ ਵੱਢ ਕੇ ਲੈ ਜਾਂਦਾ। ਜਿਸ ਨੌਕਰ ਨੇ ਹੱਡ ਭੰਨਵੀਂ ਮਿਹਨਤ ਕੀਤੀ ਹੈ, ਉਹਨੂੰ ਤਾਂ ਚਾਰ ਦਮੜੀਆਂ ਮਿਲਦੀਆਂ ਨੇ, ਥੋੜ੍ਹੀ ਜਿਹੀ ਤਨਖਾਹ ਮਿਲਦੀ ਹੈ। ਲੇਕਿਨ ਇਹ ਜੋ ਕਰਮਾ ਸੁੰਦੜਾ ਖੇਤ ਹੈ, ਜਿਸ ਦਾ ਜ਼ਿਕਰ ਬਾਰਾਂ ਮਾਹ ਚ ਰਾਗ ਦੀ ਇਸ ਪਵਿੱਤਰ ਬਾਣੀ ਵਿੱਚ ਭਾਦੋਏ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਕਰ ਰਹੇ ਨੇ, ਇਹ ਕੋਈ ਦੂਜਾ ਨਹੀਂ ਬੀਜਦਾ, ਇਹ ਤੂੰ ਆਪ ਹੀ ਬੀਜਦਾ ਹੈ ਅਤੇ ਇਹਦਾ ਫਲ ਵੀ ਤੈਨੂੰ ਹੀ ਪ੍ਰਾਪਤ ਹੋਏਗਾ, ਤੈਨੂੰ ਹੀ ਵੱਢਣਾ ਪਏਗਾ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸਤਿਗੁਰੂ ਕਹਿੰਦੇ ਨੇ, ਪਰ ਹੇ ਨਾਨਕ ਜੋ ਪ੍ਰਭੂ ਦੀ ਸ਼ਰਨਾਗਤੀ ਵਿੱਚ ਨੇ, ਰੱਬ ਦੀ ਸ਼ਰਨ ਵਿੱਚ ਹਨ, ਚਰਨ ਬੋਹਿਤ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ, ਚਰਨ ਕਹਿੰਦੇ ਨੇ ਗੁਰੂ ਦੇ ਚਰਨ, ਬਾਣੀ ਦੇ ਚਰਨ, ਬਚਨਾਂ ਦੇ ਚਰਨ, ਨਾਮ ਦੇ ਚਰਨ। ਜਿਵੇਂ ਸ਼ਬਦ ਆਉਂਦਾ ਨਾ, ਗੁਰ ਕਾ ਬਚਨ ਜੀ ਕਾ ਨਿਸਤਾਰਾ, ਗੁਰੂ ਦੇ ਬਚਨ ਜੀ ਕੇ, ਸਮੁੰਦ ਸਾਗਰ ਜਿਨਮੈਂ ਜਿਨ ਖਿਨਮੈਂ ਤਾਰਾ। ਗੁਰੂ ਦੀ ਬਾਣੀ ਦੇ ਚਰਨ ਇਹ ਕਿੱਥੇ ਟਿਕਦੇ ਨੇ? ਹਿਰਦੇ ਵਿੱਚ। ਜੀ ਕਾ ਨਿਸਤਾਰਾ ਇਹ ਜ਼ਿੰਦਗੀ ਦਾ, ਇਸ ਜਿੰਦ ਦਾ ਪਾਰ ਉਤਾਰਾ ਕਰਦੇ ਨੇ। ਸੰਸਾਰ ਰੂਪੀ ਭਾਵ ਸਾਗਰ ਤੋਂ ਇੱਕ ਖਿਨ ਵਿੱਚ ਹੀ ਤਾਰ ਦਿੰਦੇ ਨੇ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਭਾਵਕ ਤਿਨੇ ਕੀਆ, ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖ। ਇਹ ਦੂਜੀ ਗੱਲ ਹੈ, ਜਿਨ੍ਹਾਂ ਕੋਲ ਨਾਮ ਦਾ ਬੋਹਿਥ ਨਹੀਂ ਉਹ ਡੁੱਬ ਵੀ ਜਾਂਦੇ ਹਨ। ਹੇ ਨਾਨਕ ਪ੍ਰਭ ਸ਼ਰਨਾਗਤੀ ਜੋ ਪ੍ਰਭੂ ਦੀ ਸ਼ਰਨ ਵਿੱਚ ਹਨ, ਚਰਨ ਬੋਹਿਥ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਬੋਹਿਥ ਬਣਾਇਆ ਹੈ, ਬੇੜੀ ਬਣਾਈ ਹੈ, ਜਹਾਜ਼ ਬਣਾਇਆ ਹੈ, ਪ੍ਰਭ ਦੇਤ, ਇਹ ਨਾਮ ਰੂਪੀ ਬੋਹਿਥ ਪ੍ਰਭੂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਬਖਸ਼ਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਬੋਹਿਥ ਨਾਮ ਦੇ ਸਿਰਲੇਖ ਹੇਠ ਕਿਤੇ ਕਿਤੇ ਕਈ ਸ਼ਬਦ ਆ ਜਾਂਦੇ ਨੇ। ਬੋਹਿਥ ਜਹਾਜ਼, ਜੋ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਸਾਨੂੰ ਲੈ ਕੇ ਜਾਂਦਾ ਹੈ, ਉਹਨੂੰ ਬੋਹਿਥ ਕਹਿੰਦੇ ਹਾਂ। ਮਲਾਹ ਦਾ ਵੀ ਜ਼ਿਕਰ ਆਉਂਦਾ ਹੈ, ਬੋਹਿਥ ਜਿਸ ਨੂੰ ਮਲਾਹ ਤੋਰਦਾ ਹੈ ਉਹ ਹੈ ਗੁਰੂ, ਗੁਰੂ ਮਲਾਹ ਹੈ। ਅਤੇ ਕਈਆਂ ਨੂੰ ਗੁਰੂ ਨੇ ਕਿਰਪਾ ਕਰਕੇ ਇਸ ਭਵ ਸਾਗਰ ਵਿੱਚ ਡੁੱਬਣ ਨਹੀਂ ਦਿੱਤਾ, ਆਪਣੇ ਨਾਮ ਦਾ ਬੋਹਿਥ ਦਿੱਤਾ ਹੈ, ਨਾਮ ਦਾ ਜਹਾਜ਼ ਦਿੱਤਾ ਹੈ। ਇਹ ਤਾਂ ਪ੍ਰੇਮ ਦੀ ਗੱਲ ਹੈ, ਭਾਵਨਾ ਦੀ ਗੱਲ ਹੈ। ਭਾਦੋਂ ਦੇ ਮਹੀਨੇ ਵਿੱਚ ਦੋ ਤਰ੍ਹਾਂ ਦੀ ਭਾਵਨਾ ਦੀ ਗੱਲ ਕਰ ਰਹੇ ਨੇ, ਇੱਕ ਦੂਜੀ ਭਾਵਨਾ ਸੰਸਾਰ ਦੀ ਪ੍ਰੀਤ, ਇੱਕ ਰੱਬ ਦੇ ਨਾਮ ਦੀ ਭਾਵਨਾ। ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ ਤੂੰ ਕੁਝ ਵੀ ਗੁਰੂ ਦੇ ਅੱਗੇ ਰੱਖੇਗਾ ਉਹ ਕਬੂਲ ਹੋ ਜਾਏਗਾ। ਭਾਵ ਨਹੀਂ ਭਗਤ ਪਾਏ, ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਾਡੇ ਦੇਸ਼ ਵਿੱਚ ਇੱਕ ਬਹੁਤ ਵੱਡਾ ਰਿਸ਼ੀ ਹੋਇਆ ਹੈ, ਮਾਰਕੰਡਾ, ਬੜੀ ਲੰਬੀ ਉਮਰ ਦਾ ਮਾਲਕ ਸੀ, ਬੜੀ ਲੰਬੀ ਉਮਰ ਉਸਨੇ ਭੋਗਣੀ ਕੀਤੀ ਸੀ। ਲੇਕਿਨ ਰੱਬ ਦੀ ਇਬਾਦਤ ਦੇ ਵਿੱਚ ਹੀ ਉਹਨੇ ਸਾਰੀ ਜ਼ਿੰਦਗੀ ਲਾ ਦਿੱਤੀ ਸੀ। ਆਮ ਬੰਦੇ ਦੀ ਜ਼ਿੰਦਗੀ ਬੜੀ ਥੋੜ੍ਹੀ ਹੁੰਦੀ ਹੈ, ਬੜੀ ਘੱਟ ਹੁੰਦੀ ਹੈ। ਉਹਦੇ ਵਿੱਚ ਰੰਚਕ ਮਾਤਰ ਵੀ ਗੁਰੂ ਦੀ ਇਬਾਦਤ ਵਾਲੇ ਪਾਸੇ ਨਹੀਂ ਲਾਉਂਦੇ ਅਸੀਂ। ਕੋਈ ਵਿਰਲਾ ਹੁੰਦਾ ਹੈ ਮਾਰਕੰਡੇ ਰਿਸ਼ੀ ਵਰਗਾ, ਕਈ ਕਈ ਸੈਂਕੜੇ ਉਮਰ ਉਹਨਾਂ ਨੇ ਭੋਗੀ ਹੈ। ਬਾਣੀ ਵਿੱਚ ਐਸੇ ਰਿਸ਼ੀ ਮੁਨੀਆਂ ਦਾ ਜ਼ਿਕਰ ਆ ਜਾਂਦਾ ਹੈ ਕਿਤੇ ਕਿਤੇ। ਇੰਨੀ ਲੰਬੀ ਆਯੂ ਭੋਗਣ ਵਾਲੇ ਇਹ ਰਿਸ਼ੀ ਮੁਨੀ ਹਮੇਸ਼ਾ ਰੱਬ ਦੇ ਰੰਗ ਵਿੱਚ ਰੱਤੇ ਹੀ ਰਹਿੰਦੇ ਸਨ, ਪਰਮਾਤਮਾ ਦੀ ਇਬਾਦਤ ਵਿੱਚ ਉਹ ਜੁੜੇ ਹੀ ਰਹਿੰਦੇ ਸਨ। ਉਹ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਹੈ, ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡ ਪਛਾਏ, ਮਾਰਕੰਡੇ ਤੇ ਕੋ ਅਧਿਕਾਈ ਜਿਨ ਤਿਰਨ ਧਰ ਮੂੰਡ ਬੁਲਾਏ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛੱਤਰ ਚਲੈ ਥਾ ਦੇਹੀ ਗਿਰਜਨ ਖਾਈ। ਬੜੇ ਸੌਖੇ ਅਰਥ ਨੇ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਕਹਾਂ ਭਇਓ ਦਰਬਾਧੇ ਹਾਥੀ ਖਿਨਵੇਂ ਪਈ ਪਰਾਈ। ਦੁਰਬਾਸਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ ਕਿਰਪਾ ਕਰੀ, ਜਨ ਆਪਣੇ ਉੱਪਰ ਨਾਮ ਦੇਵ ਹਰ ਗੁਣ ਗਾਏ। ਭਗਤ ਨਾਮਦੇਵ ਜੀ ਦੀ ਬਾਣੀ ਦਾ ਇਹ ਬੋਲ ਹੈ। ਇੱਕ ਤੇ ਉਹ ਬੰਦਾ ਸੀ ਨਾ ਜਿਹਨੇ ਕੱਖਾਂ ਦੀ ਕੁੱਲੀ ਵਿੱਚ ਹੀ ਸੈਂਕੜੇ ਵਰ੍ਹੇ ਉਮਰ ਭੋਗ ਦਿੱਤੀ। ਉਹਨੇ ਕਹਿੰਦੇ ਸਰਾਣਾ ਵੀ ਕੱਖਾਂ ਦਾ ਹੀ ਬਣਾਇਆ ਹੋਇਆ ਸੀ। ਮਾਰਕੰਡੇ ਨੇ ਕੱਖਾਂ ਦੀ ਕੁੱਲੀ ਸੀ, ਕੱਖਾਂ ਦਾ ਹੀ ਉਹਨੇ ਸਰਾਣਾ ਬਣਾਇਆ ਹੋਇਆ ਸੀ, ਕੱਖਾਂ ਦਾ ਹੀ ਵਿਛਾਉਣਾ ਬਣਾਇਆ ਹੋਇਆ ਸੀ। ਕੱਖਾਂ ਦੀ ਕੁੱਲੀ ਦੇ ਵਿੱਚ ਰਹਿਣ ਸਹਿਣ ਉਹਦਾ ਇਸ ਤਰ੍ਹਾਂ ਹੀ ਸੀ। ਉਹਦਾ ਤ੍ਰਿਣ ਧਰ ਮੁੰਡ ਬੁਲਾਏ। ਤ੍ਰਿਣ ਕਿਹਨੂੰ ਕਹਿੰਦੇ ਨੇ? ਘਾਹ ਦੇ ਤੀਲੇ ਤਿਣਕੇ। ਮੂੰਡ ਦਾ ਭਾਵ ਕੀ ਹੈ? ਸਿਰ ਰੱਖਣ ਵਾਸਤੇ। ਮੂੰਡ ਸਿਰ ਨੂੰ ਕਹਿੰਦੇ ਨੇ। ਬਾਣੀ ਵਿੱਚ ਮੂੰਡ ਸ਼ਬਦ ਬੜੀ ਵਾਰ ਆਉਂਦਾ, ਮੂੰਡ ਸਿਰ ਦੇ ਨਾਲ ਸੰਬੰਧਿਤ ਹੈ। ਜਿਵੇਂ ਆਰਾਮ ਕਰਨ ਵਾਸਤੇ ਬੰਦਾ ਸਰਾਣਾ ਨਹੀਂ ਰੱਖ ਲੈਂਦਾ, ਮੂੰਡ ਰੱਖਣ ਵਾਸਤੇ ਸਰਾਣਾ। ਉਹਨੇ ਘਾਹ ਦੇ ਤੀਲਿਆਂ ਦੀ ਪੋਟਲੀ ਬੰਨ੍ਹ ਕੇ ਸਰਾਣਾ ਬਣਾਇਆ ਹੋਇਆ ਸੀ ਮਾਰਕੰਡੇ ਨੇ। ਇੰਨੀ ਲੰਬੀ ਉਮਰ ਵੀ ਭੋਗੀ ਹੈ, ਲੇਕਿਨ ਉਹ ਰੱਬ ਦੀ ਇਬਾਦਤ ਕਰਦਾ ਰਹਿੰਦਾ ਸੀ, ਸਮਾਂ ਅਜਾਈ ਨਹੀਂ ਸੀ ਗਵਾਉਂਦਾ। ਕੀਮਤੀ ਹੀਰੇ ਵਰਗੇ ਜਨਮ ਨੂੰ ਐਵੇਂ ਨਹੀਂ ਸੀ ਖੁਆਰ ਕਰਦਾ। ਹੁਣ ਅੱਗੇ ਭਗਤ ਜੀ ਕੀ ਕਹਿੰਦੇ? ਮੇਰੀ ਮੇਰੀ ਕਹਿਰੋਂ ਕਰਤੇ। ਇਹ ਤੁਲਨਾ ਕੀਤੀ ਗਈ ਦੋ ਤਰ੍ਹਾਂ ਦੇ ਲੋਕਾਂ ਦੇ ਨਾਲ, ਇੱਕ ਰੱਬ ਦੀ ਇਬਾਦਤ ਵਾਲਾ, ਇੱਕ ਹੰਕਾਰੀ ਬਿਰਤੀ ਵਾਲਾ, ਇੱਕ ਪਰਮਾਤਮਾ ਦੀ ਭਗਤੀ ਵਾਲਾ, ਇੱਕ ਰੱਬ ਤੋਂ ਟੁੱਟਿਆ ਹੋਇਆ ਹੰਕਾਰੀ ਬੰਦਾ। ਉਹਦੇ ਵਿੱਚ ਕੌਣ ਆਇਆ? ਕੈਰੋਂ ਵਰਗੇ ਲੋਕ। ਇੱਕ ਤਾਂ ਉਹ ਹੈ ਨਾ ਜਿਹੜਾ ਕਹਿੰਦਾ ਹੈ ਤੇਰਾ ਹੀ ਤੇਰਾ ਹੈ, ਸਾਰਾ ਕੁਝ ਤੂੰ ਹੀ ਤੂੰ ਹੈ, ਮੈਂ ਨਹੀਂ ਹਾਂ, ਮੇਰਾ ਕੁਝ ਵੀ ਨਹੀਂ ਹੈ, ਹਰ ਪਾਸੇ ਤੂੰ ਹੀ ਤੂੰ ਹੈ। ਇੱਕ ਹੰਕਾਰੀ ਬਿਰਤੀ ਹੈ, ਹਉਮੈ ਦੇ ਨਾਲ ਭਰੀ ਹੋਈ ਬਿਰਤੀ ਹੈ। ਉਹ ਤੂੰ ਤੂੰ ਨਹੀਂ ਆਖਦੀ, ਉਹ ਮੈਂ ਆਖਦੀ ਹੈ, ਉਹ ਮੇਰਾ ਮੇਰਾ ਕਹਿੰਦੀ ਹੈ। ਮਾਰਕੰਡੇ ਰਿਸ਼ੀ ਨੇ ਕਦੇ ਵੀ ਮੈਂ ਨਹੀਂ ਸੀ ਆਖਿਆ, ਤੂੰ ਤੂੰ ਹੀ ਆਖਿਆ ਸੀ ਕਬੀਰ ਜੀ ਵਾਂਗੂੰ। ਲੇਕਿਨ ਭਗਤ ਨਾਮਦੇਵ ਜੀ ਕਹਿੰਦੇ ਦੂਜੇ ਪਾਸੇ ਅਭਿਮਾਨੀ ਬੰਦਾ ਸੀ, ਹੰਕਾਰੀ ਬਿਰਤੀ ਵਾਲਾ ਸੀ, ਉਹ ਕੀ ਕਹਿੰਦੇ ਸੀ? ਮੇਰੀ ਮੇਰੀ ਕੈਰੋਂ ਕਰਤੇ। ਕਾਰਵਾਂ ਦੀ ਗੱਲ ਹੈ, ਕਿਉਂਕਿ ਉਹਨਾਂ ਦਾ ਰਾਜ ਸੀ, ਭਾਗ ਸੀ, ਉਹ ਵੱਡੇ ਰੁਤਬੇ ਦੇ ਮਾਲਕ ਸਨ, ਕਿਸੇ ਅਹੁਦੇ ਦੇ ਮਾਲਕ ਸਨ, ਅਤੇ ਰਾਜੇ ਦਾ ਸੁਭਾਅ ਹੁੰਦਾ ਇਹ ਪ੍ਰਜਾ ਮੇਰੀ ਹੈ, ਇਹ ਦੇਸ਼ ਮੇਰਾ ਹੈ, ਇਹ ਲੋਕ ਮੇਰੇ ਹਨ, ਇੱਥੇ ਹੁਕਮ ਮੇਰਾ ਹੈ। ਜਿਵੇਂ ਜਿਵੇਂ ਕਿਸੇ ਕੋਲ ਰੁਤਬਾ ਆਉਂਦਾ ਜਾਏਗਾ, ਉਵੇਂ ਉਵੇਂ ਉਸ ਦੀ ਮੈਂ ਹਉਮੈ ਹੰਕਾਰ ਵੀ ਵੱਧਦਾ ਹੀ ਜਾਂਦਾ ਹੈ। ਬਾਣੀ ਦੇ ਮੁਤਾਬਕ ਜਿਵੇਂ ਜਿਵੇਂ ਕੋਈ ਰੁਤਬੇ 'ਤੇ ਪਹੁੰਚਦਾ ਹੈ ਨਾ, ਫਿਰ ਉਹਦੇ ਥੱਲੇ ਜਿੰਨੇ ਵੀ ਹੁੰਦੇ ਨੇ ਉਹਨਾਂ ਨੂੰ ਆਪਣਾ ਸਮਝਦਾ ਹੈ। ਬਾਦਸ਼ਾਹ ਦਾ ਇਹੀ ਸੁਭਾਅ ਹੈ, ਬਾਦਸ਼ਾਹ ਦੀ ਇਹੀ ਫਿਤਰਤ ਹੈ। ਉਹ ਕਹਿੰਦਾ ਹੈ ਇਹ ਦੇਸ਼ ਮੇਰਾ ਹੈ, ਇਸ ਦੇਸ਼ ਵਿੱਚ ਮੇਰਾ ਹੀ ਹੁਕਮ ਹੈ, ਇਸ ਦੇਸ਼ ਦੀਆਂ ਫੌਜਾਂ ਮੇਰੀਆਂ ਨੇ, ਸਾਰਾ ਕੁਝ ਮੇਰਾ ਹੈ, ਇਹੀ ਕਹਿੰਦੇ ਸਨ ਉਹ। ਮੇਰੀ ਮੇਰੀ ਕੈਰੋਂ ਕਰੋ। ਇਹ ਹੈ ਕੌਣ ਸਨ? ਦੁਰਯੋਧਨ ਕੇ ਭਾਈ ਭਰਾ ਸਨ ਦੁਰਯੋਧਨ ਦੇ। ਲੇਕਿਨ ਭਗਤ ਜੀ ਕੀ ਕਹਿੰਦੇ? 12 ਯੋਜਨ ਛੱਤਰ ਚਲੈਥਾ ਦੇਹੀ ਗਿਰਜਨ ਖਾਈ। ਗਿਰਜਨ ਬਹੁ ਵਚਨ ਹੈ, ਬਹੁਤੀਆਂ ਗਿਰਜਾਂ ਨੇ, ਉਹਨਾਂ ਦੀਆਂ ਦੇਹਾਂ ਖਾ ਲਈਆਂ, ਕਿਉਂਕਿ ਸੰਭਾਲ ਕਿਸੇ ਨੇ ਕੀਤੀ ਨਹੀਂ। ਇੰਨੀ ਵੱਡੀ ਗਿਣਤੀ ਸੀ ਉਹਨਾਂ ਦੀ, ਉਹਨਾਂ ਨੂੰ ਸਾਂਭਿਆ ਨਹੀਂ ਸੀ ਜਾ ਸਕਦਾ, ਸੰਭਾਲਿਆ ਨਹੀਂ ਸੀ ਜਾ ਸਕਦਾ, ਕਿਉਂਕਿ ਬਾਣੀ ਦੇ ਬੋਲ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਹਨ। ਜੋ ਕੁਝ ਗੁਰਬਾਣੀ ਵਿੱਚ ਲਿਖਿਆ ਹੈ, ਜੋ ਬਾਣੀ ਨੇ ਆਖਿਆ, ਉਹ ਤਾਂ ਸਾਨੂੰ ਪੜ੍ਹਨਾ ਹੀ ਪਵੇਗਾ, ਸਮਝਣਾ ਹੀ ਪਵੇਗਾ, ਵਿਚਾਰਨਾ ਹੀ ਪਵੇਗਾ। ਗਿਰਜਾਂ ਨੇ, ਇੱਲਾਂ ਨੇ ਵੀ ਉਹਨਾਂ ਨੂੰ ਨੁੱਚ ਨੁੱਚ ਕੇ ਖਾਧਾ, ਕਿਉਂਕਿ ਸੰਭਾਲ ਨਹੀਂ ਹੋ ਸਕੀ। 12 ਯੋਜਨ ਵਿਦਵਾਨਾਂ ਨੇ ਅਰਥ ਕੀਤੇ ਨੇ, 48 ਕੋ ਲਗਭਗ। ਅਗਲੀ ਉਦਾਹਰਣ ਕੀ ਹੈ? ਸਰਬ ਸਵੈਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ। ਇਸ ਤੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ ਨਾ। ਜਿਸਦਾ ਮਹਿਲ ਵੀ ਸੋਨੇ ਦਾ ਹੋਵੇ, ਸਾਰਾ ਕੁਝ ਸੋਨੇ ਦਾ ਹੀ ਬਣਿਆ ਹੋਵੇ, ਅਮੀਰ ਤੋਂ ਅਮੀਰ ਬੰਦਾ ਆਪਣੇ ਮਹਿਲ ਨੂੰ ਥੋੜ੍ਹੇ ਬਹੁਤੇ ਹੀਰੇ ਮੋਤੀ ਲਾ ਸਕਦਾ ਹੈ, ਸਾਰਾ ਕੁਝ ਥੋੜ੍ਹੀ ਲਾ ਸਕਦਾ ਹੈ। ਥੋੜ੍ਹਾ ਬਹੁਤਾ ਚਮਕ ਦਮਕ ਵਾਸਤੇ ਕੋਈ ਸੋਨਾ ਲਾ ਲਵੇਗਾ, ਹੀਰੇ ਮੋਤੀ ਲਾ ਕੇ ਚਮਕ ਦਮਕ ਬਣਾ ਲਵੇਗਾ ਆਪਣੇ ਮਹਿਲ ਦੀ। ਉਹਦੇ ਬਾਰੇ ਤਾਂ ਇਹ ਲਿਖਿਆ ਕਿ ਉਹ ਜਿੱਥੇ ਰਹਿੰਦਾ ਸੀ ਮਹਿਲ ਵੀ ਸੋਨੇ ਦਾ ਸੀ, ਲੰਕਾ ਹੀ ਸੋਨੇ ਦੀ ਸੀ, ਸਾਰਾ ਕੁਝ ਸੋਨੇ ਦੇ ਨਾਲ ਹੀ ਸੀ। ਸਰਬ, ਸਰਬ ਦਾ ਭਾਵ ਕੀ ਹੈ? ਸਾਰੀ ਸਾਰੀ ਲੰਕਾ ਕਾਹਦੀ ਸੀ? ਸੋਨੇ ਦੀ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ। ਅਧਿਕਾਈ ਦਾ ਭਾਵ ਹੈ ਤਾਕਤਵਰ, ਉਹਦੇ ਤੋਂ ਵੱਡਾ ਕੋਈ ਤਾਕਤਵਰ ਤੇ ਹੋ ਨਹੀਂ ਸਕਦਾ। ਕਹਾਂ ਭਇਓ ਦਰ ਵਾਧੇ ਹਾਥੀ ਖਿਨਮੈਂ ਭਈ ਪੁਰਾਈ। ਅੱਜ ਦੇ ਇਸ ਮਹੀਨੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਐਸੇ ਬੋਲ ਬਖਸ਼ਿਸ਼ ਕੀਤੇ ਨੇ। ਛੱਡ ਖੜੋਤੇ ਖਿਨੇ ਮਾਹੇ ਜਿਨਸਿਓਂ ਲੱਗਾ ਹੇਤ, ਹੱਥ ਮਰੋੜੇ ਤਨ ਕੱਪੇ ਸ਼ਾਹੋਂ ਹੋਵਾ ਸੇਤ। ਜੈਸਾ ਬੀਜੈ ਸੋ ਲੋਣੇ ਕਰਮਾ ਸੰਦੜਾ ਖੇਤ। ਉਹ ਹਾਥੀ ਘੋੜੇ ਉਹਦੇ ਦਰ ਤੇ ਝੂਲਦੇ ਰਹਿ ਗਏ, ਮਾਲਕ ਕੋਈ ਹੋਰ ਬਣ ਗਿਆ। ਬਾਣੀ ਕਹਿੰਦੀ ਹੈ ਨਾ, ਜਦੋਂ ਬੰਦਾ ਜਾਂਦਾ ਹੈ, ਪਿੱਛੇ ਜੋ ਕੁਝ ਰਹਿ ਜਾਂਦਾ ਹੈ, ਫਿਰ ਉਹਦਾ ਮਾਲਕ ਕੋਈ ਦੂਜਾ ਬਣ ਜਾਂਦਾ, ਤੀਜਾ ਬਣ ਜਾਂਦਾ, ਚੌਥਾ ਬਣ ਜਾਂਦਾ, ਕੋਈ ਹੋਰ ਤੋਂ ਹੋਰ ਮਾਲਕ ਬਣ ਜਾਏਗਾ। ਜੇ ਤਾਸਨ ਹਮ ਬੈਠੇ ਕਿਤੇ ਬੈਸ ਗਿਆ, ਇਸ ਤਰ੍ਹਾਂ ਦੇ ਬੋਲ ਬੜੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦੇ ਨੇ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਜਿਸ ਨੂੰ ਗੁਰੂ ਦੇ ਨਾਲ ਹੇਤ ਹੈ, ਹੇਤ ਦਾ ਭਾਵ ਹੈ ਪ੍ਰੇਮ। ਗੁਰੂ ਦਾ ਸੁਭਾਅ ਹੇਤ ਵਾਲਾ ਹੀ ਹੈ, ਪ੍ਰੇਮ ਵਾਲਾ ਹੀ ਹੈ। ਉਹ ਨਰਕ ਵਿੱਚ ਪੈਣ ਨਹੀਂ ਦਿੰਦਾ। ਗੁਰੂ ਹੇਤ ਦੇ ਕਰਕੇ, ਪ੍ਰੇਮ ਦੇ ਕਰਕੇ, ਭਾਵਨਾ ਦੇ ਕਰਕੇ ਉਹਨਾਂ ਨੂੰ ਬਚਾਉਂਦਾ ਹੈ, ਰੱਖਿਆ ਕਰਦਾ। ਇਹ ਭਾਈ ਗੁਰਦਾਸ ਜੀ ਦੀ ਬਾਣੀ ਦਾ ਸਾਰਾ ਬੋਲ ਜਦੋਂ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਉਹਨਾਂ ਨੇ ਜਦੋਂ ਇਹ ਆਖਿਆ ਵੀ ਕੋਈ ਇੱਕ ਨਿੱਕੀ ਜਿਹੀ ਕੌਡੀ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦੇਵੇ, ਉਹਦੇ ਵੱਲ ਗੁਰੂ ਨਹੀਂ ਦੇਖਦਾ, ਉਹਦੀ ਭਾਵਨਾ ਵੱਲ ਦੇਖਿਆ ਜਾਂਦਾ ਹੈ। ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹਿ ਵਾਰ ਵਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਆਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਨਮੋ ਦਾ ਭਾਵ ਕੀ ਹੈ? ਨਮਸਕਾਰ ਨਮਸਕਾਰ ਨਮਸਕਾਰ। ਨੇਤ ਦਾ ਭਾਵ ਵੀ ਇਹੋ ਹੀ ਹੈ, ਮੱਥਾ ਟੇਕਣਾ, ਡੰਡੌਤ ਕਰਨੀ। ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਲਿਖਿਆ ਭਾਈ ਗੁਰਦਾਸ ਜੀ ਨੇ, ਨਮੋ ਨਮੋ ਨਮੋ ਨਮੋ ਚਾਰ ਵਾਰੀ ਲਿਖਿਆ, ਨੇਤ ਨੇਤ ਨੇਤ ਹੈ। ਦੂਜੇ ਪਾਸੇ ਬਾਣੀ ਕੀ ਕਹਿੰਦੀ? ਡੰਡੌਤ ਬੰਦਨ ਅਨੇਕ ਵਾਰ, ਅਨੇਕਾਂ ਵਾਰ, ਇੱਕ ਵਾਰੀ ਨਹੀਂ ਕਈ ਵਾਰ। ਕਿਹਦੇ ਅੱਗੇ ਡੰਡੌਤ ਕਰੀਏ? ਵਾਰ ਵਾਰ ਕਰੀਏ, ਗਿਣਤੀ ਮਿਣਤੀ ਤੋਂ ਪਰਾਂ ਹੋ ਕੇ ਕਰੀਏ, ਜੋ ਹੈ ਸਰਬ ਕਲਾ ਸਮਰੱਥ, ਜੋ ਸਾਰੀ ਤਾਕਤ ਦਾ ਮਾਲਕ ਹੈ। ਸਾਰੀਆਂ ਕੋਈ 16 ਕਲਾ ਹੈ, ਕੋਈ ਕਿੰਨੀਆਂ ਕਲਾ ਹੈ, ਕੋਈ ਕਿੰਨੀਆਂ ਕਲਾ ਹੈ। ਪੁਰਾਣੇ ਯੁੱਗਾਂ ਦੇ ਪੁਰਾਣੇ ਅਵਤਾਰਾਂ ਬਾਰੇ ਲਿਖਿਆ, ਉਹ 16 ਕਲਾ ਸੀ, ਉਹ ਇੰਨੀਆਂ ਕਲਾ ਸੀ। ਉਹਨਾਂ ਸਾਰਿਆਂ ਨੂੰ ਰੱਦ ਕਰਕੇ ਬਾਣੀ ਨੇ ਸਰਬ ਕਲਾ ਦੀ ਗੱਲ ਕੀਤੀ ਹੈ। ਨਾ ਤੇ ਤੂੰ 16 ਕਲਾ ਵਾਲੇ ਦੇ ਅੱਗੇ ਝੁਕਣਾ ਹੈ, ਤੂੰ ਉਹਦੇ ਅੱਗੇ ਡੰਡੌਤ ਕਰਨੀ ਹੈ ਜੋ ਸਰਬ ਕਲਾ ਹੈ, ਸਾਰੀਆਂ ਸ਼ਕਤੀਆਂ ਤਾਕਤਾਂ ਦਾ ਮਾਲਕ ਹੈ। ਪਾਤਸ਼ਾਹ ਜੀ ਕਿਰਪਾ ਕਰਨ। ਭਾਦੋਵੇਂ ਮਹੀਨੇ ਦੀ ਸ਼ਬਦ ਦੀ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ ਅਗਲਾ ਪ੍ਰੋਗਰਾਮ ਗੁਰੂ ਘਰ ਦੇ ਢਾਡੀ ਸਿੰਘ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਹ ਸੰਗਤ ਜੀ, ਅੱਜ ਦੇ ਮਹੀਨੇ ਦੀ ਵਿਚਾਰ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਮਾਂ ਹੈ ਗੁਰ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ। ਇਤਿਹਾਸ ਦੀਆਂ ਵਿਚਾਰਾਂ ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ ਪੰਥ ਦਾ ਪ੍ਰਸਿੱਧ ਢਾਡੀ ਜਥਾ, ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ। ਆਓ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਸਤਾਰੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਪਨਾਣ ਦਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸਖੂ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਓ। ਧਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਕੌਡਾ ਰਾਕਸ਼ ਬਲੀ ਕਧਾਰੀ ਇਸ ਬਾਣੀ ਨੇ ਤਾਰੀ। ਕੌਡਾ ਰਾਕਸ਼ ਬਲੀ ਕਧਾਰੀ ਇਸ ਬਾਣੀ ਨੇ ਤਾਰੇ। ਭੂਮੀਏ ਚੋਰ ਤੇ ਸੱਜਣ ਠੱਗਦੇ ਕੀਤੇ ਪਾਰ ਤਾਰੇ। ਗਿਣਤੀ ਨਹੀਂ ਕੋਈ ਕਰ ਸਕਦਾ ਜਿਹੜੇ ਭਵ ਜਲ ਤੋਂ ਤਾਰੇ। ਅਜੀਤ ਬਾਲ ਦੇ ਪਾਰਸੋ ਦੇ ਦੇਖੇ ਚੋਜ ਨਿਆਰੇ। ਆਓ ਸਤਿਗੁਰਾਂ ਦੇ ਪਾਵਣ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਰਸਨਾ ਬਾਂਝੀ ਨਾ ਰਹੇ, ਪਿਆਰ ਸਤਿਕਾਰ ਅਬਦ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦਰ ਗੁਰ ਨਾਨਕ ਦਾ ਇੱਥੇ ਕਰਮਾਂ ਵਾਲੇ ਆਉਂਦੇ, ਭਾਗਾਂ ਨਾਲ ਆਉਂਦੇ ਇੱਥੇ ਪ੍ਰਾਣੀ। ਮਹਾਰਾਜ ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭਰਮ ਚੋਟਾ ਖਾਵੈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਜੈ ਜੀਓ। ਇਹ ਦਰ ਗੁਰ ਨਾਨਕ ਦਾ ਇੱਥੇ ਕਰਮਾਂ ਵਾਲੇ ਆਉਂਦੇ, ਉਹ ਭਵ ਜਲ ਤਰ ਜਾਂਦੇ ਜਿਹੜੇ ਚਰਨੀ ਸੀ ਸਚਕਾਉਂਦੇ। ਰੱਬ ਮਿਲਦਾ ਉਹਨਾਂ ਨੂੰ ਜਿਹੜੇ ਪ੍ਰੇਮ ਪ੍ਰੀਤਾਂ ਪਾਉਂਦੇ। ਅਜੀਤ ਬਾਲ ਦੇ ਪਾਰਸ ਦੇ ਵੀ ਉਹਦਾ ਲੱਖ ਲੱਖ ਸ਼ੁਕਰ ਮਨਾਉਂਦੇ, ਉਹਦਾ ਸ਼ੁਕਰਾਨਾ, ਉਹਦਾ ਧੰਨਵਾਦ, ਉਹਦੇ ਚਰਨਾਂ ਦੇ ਓਟ ਆਸਰੇ। ਉਸ ਮਾਲਕ ਦੀ ਗੋਦ ਸੇਵਾ ਅਤੇ ਸਿਮਰਨ ਨਿਤਨੇਮ ਦੀਆਂ ਦਾਤਾਂ ਬਿਰਲਿਆਂ ਨੂੰ ਮਿਲਦੀਆਂ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਆਪ ਸੰਗਤਾਂ ਨੂੰ ਭਾਦੋਂ ਦੇ ਮਹੀਨੇ ਦੀ ਕਥਾ ਸਰਵਣ ਕਰਾ ਰਹੇ ਸੀ, ਜਿਹਨੂੰ ਆਪਾਂ ਸੰਗਰਾਂਦ ਦਾ ਦਿਹਾੜਾ ਕਹਿੰਦੇ ਹਾਂ। ਅਤੇ ਇਹ ਬਾਰਾਂ ਮਾਹਾਂ ਦੀ ਰਚਨਾ ਕੀਤੀ ਮਹਾਰਾਜ ਨੇ, ਬਾਰਾਂ ਮਾਹਾਂ ਦੀ। ਆਮ ਨਾ ਪਹਿਲਾਂ ਇੱਕ ਪੰਡਿਤ ਦੀ ਰਚਨਾ 'ਚੋਂ ਸੁਣਿਆ ਜਾਂਦਾ ਸੀ, ਇੱਕ ਸ਼ੁਭ ਗੱਲ ਮੰਨੀ ਜਾਂਦੀ ਸੀ ਵੀ ਪੰਡਿਤ ਕੋਲੋਂ ਆਉਣ ਵਾਲੇ ਮਹੀਨੇ ਦਾ ਨਾਂ ਪੁੱਛਣਾ। ਜਾਂ ਆਮ ਹੀ ਇਹ ਹੁਣ ਤੱਕ ਵੀ ਰਿਵਾਜ਼ ਚੱਲਦਾ ਰਿਹਾ, ਬੀਬੀਆਂ ਨੂੰ ਭਾਵੇਂ ਪਤਾ ਹੋਵੇ ਵੀ ਕੱਲ੍ਹ ਨੂੰ ਮਹੀਨਾ ਕਿਹੜਾ ਚੜ੍ਹਨਾ, ਉਹ ਫਿਰ ਵੀ ਕਿਸੇ ਘਰ ਦੇ ਮਰਦ ਦੇ ਮੂੰਹ 'ਚੋਂ ਸੁਣਦੀਆਂ ਸੀ ਵੀ ਕੱਲ੍ਹ ਨੂੰ ਮਹੀਨਾ ਕਿਹੜਾ ਚੜ੍ਹਦਾ, ਸ਼ਬ ਮੰਨਿਆ ਜਾਂਦਾ ਸੀ। ਅਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਪਾਤਸ਼ਾਹ ਦੇ ਚਰਨਾਂ 'ਚ ਵੀ ਮਹਾਰਾਜ ਕੋਈ ਐਸੀ ਰਚਨਾ ਕਰੋ ਗੁਰਬਾਣੀ ਦੀ ਜਿਹੜਾ ਗੁਰੂ ਸਾਹਿਬ ਦੇ ਮੁਖਾਰਬਿੰਦ 'ਚੋਂ ਮਹੀਨੇ ਦਾ ਨਾਮ ਸੁਣਿਆ ਜਾਵੇ। ਬੰਦੇ ਤਾਂ ਦੁਨਿਆਵੀ ਹੈ, ਚਾਹੇ ਕੋਈ ਪੰਡਿਤ ਹੈ ਚਾਹੇ ਕੋਈ ਆਪਣੇ ਵਰਗਾ ਦੁਨਿਆਵੀ ਬੰਦਾ, ਜਿਹੜਾ ਰੱਬ ਦੀ ਰਚਨਾ 'ਚੋਂ ਨਾਮ ਸੁਣਨਾ ਅਕਾਲ ਪੁਰਖ ਦੇ। ਫਿਰ ਬਾਰਾਂ ਮਹੀਨਿਆਂ ਦੀ ਰਚਨਾ ਮਹਾਰਾਜ ਨੇ ਕੀਤੀ ਵੀ ਬਾਰਾਂ ਮਹੀਨਿਆਂ ਦੇ ਵਿੱਚ ਤੁਸੀਂ ਜੁੜਨਾ ਕਿਵੇਂ ਰੱਬ ਦੇ ਨਾਲ। ਹਰੇਕ ਮਹੀਨੇ ਦਾ ਵਿਸਥਾਰ ਮਹਾਰਾਜ ਨੇ ਬਾਰਾਂ ਮਾਹਾਂ 'ਚ ਅੰਕਿਤ ਕਰਤਾ। ਭਾਦੋਏ ਭਰਮ ਭਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿਕਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿਨ ਸਸੀ ਤਤ ਵੇਲੇ ਕਹਿ ਸਨ ਪ੍ਰੇਤ। ਕਹਿੰਦੇ ਬੰਦਾ ਭੁੱਲਿਆ, ਰੱਬ ਤੋਂ ਭੁੱਲਿਆ ਇਨਸਾਨ ਆ ਜਿਹੜਾ, ਉਹ ਭਰਮ ਭੁਲੇਖਿਆਂ 'ਚ ਹੀ ਤੁਰਿਆ ਫਿਰਦਾ, ਉਹ ਘੋੜਿਆਂ ਅਧਾਰ 'ਚ ਤੁਰਿਆ ਫਿਰਦਾ। ਦੂਜੇ ਲੱਗਾ ਹੇਤ ਤੋਂ ਭਾਵ ਹੁੰਦਾ ਹੈ ਵੀ ਇੱਕ ਸੱਚੀ ਰੱਬ ਦੇ ਨਾਲ ਉਹ ਪ੍ਰੀਤੀ ਤੋੜ ਲੈਣੀ ਅਤੇ ਐਵੇਂ ਕਰਮ ਕਾਂਡਾਂ 'ਚ ਫਸ ਜਾਣਾ। ਕਰਮ ਕਾਂਡ ਸਾਨੂੰ ਸਿੱਖਾਂ ਨੂੰ ਬਥੇਰੇ ਚੁੰਬੜੇ ਆ ਕਰਮ ਕਾਂਡ, ਪਰ ਜਿਨ੍ਹਾਂ 'ਤੇ ਕਿਰਪਾ ਉਹ ਗੁਰਮਤ ਨਾਲ ਜੁੜੇ ਹੋਏ ਕਰਮ ਕਾਂਡਾਂ 'ਚ ਨਹੀਂ ਪੈਂਦੇ। ਅਤੇ ਨਹੀਂ ਤਾਂ ਵੀ ਸਿੱਖ ਦੇਖੇ ਆਪਾਂ ਕੋਈ ਖੰਭਣੀਆਂ ਵੰਡੀ ਫਿਰਦਾ, ਕੋਈ ਪੱਤਰੀਆਂ ਖਲਾਉਂਦਾ ਫਿਰਦਾ, ਕੋਈ ਤਿਲਕ ਲਾਉਂਦਾ ਫਿਰਦਾ, ਕੋਈ ਲਲੇਰ ਤਾਰਦਾ ਫਿਰਦਾ, ਕੋਈ ਰਸਤੇ 'ਚ ਝਾੜੂ ਖਿਲਾਰਦਾ ਫਿਰਦਾ, ਕੋਈ ਕੁਝ ਕਰਦਾ ਫਿਰਦਾ, ਕੋਈ ਕੁਝ, ਪਰ ਸਾਡੀ ਗੁਰਮਤ ਨਹੀਂ ਇਹ। ਦੂਜੇ ਲੱਗਾ ਹੇਤ ਤੋਂ ਭਾਵ ਵੀ ਤੁਸੀਂ ਸੱਚੇ ਰੱਬ ਨੂੰ ਛੱਡ ਕੇ ਉਹਨਾਂ ਲੋਕਾਂ ਮਗਰ ਲੱਗ ਗਏ ਆ ਜਿਨ੍ਹਾਂ ਦਾ ਕੋਈ ਅਸਰ ਹੀ ਨਹੀਂ ਦੁਨੀਆਂ 'ਤੇ। ਧਾਗਿਆਂ ਤਵੀਤਾਂ ਨਾਲ ਚੱਲਦੀ ਨਹੀਂ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ 'ਤੇ। ਔਕੜਾਂ ਨੂੰ ਦੇਖ ਕਦੇ ਮਲ ਨਾ ਡਲਾਈਏ, ਦਿਨ ਚੰਗੇ ਮਾੜੇ ਆਉਂਦੇ ਇਨਸਾਨ 'ਤੇ। ਛੱਡਦਾ ਨਹੀਂ ਬਾਂਹ ਮੇਰਾ ਬਾਬਾ ਕਿਤੇ ਬਾਲਕਾਂ ਦੀ, ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ, ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤਾਂ ਨਾ ਪਾਰਸ ਨਾ ਮੁੱਲ ਕਦੇ ਮਿਲਦੇ ਦੁਕਾਨ 'ਤੇ। ਜਿਹੜਾ ਕੁਛ ਮਿਲਣਾ ਨਾ ਸਾਨੂੰ ਗੁਰੂ ਦੀ ਗੋਦ 'ਚੋਂ ਮਿਲਣਾ। ਜੇ ਇਸ ਸ਼ਬਦ ਦਾ ਵਿਸਥਾਰ ਅਰਥ ਕਰੀਏ, ਕਿਉਂਕਿ
ਗੁਰਬਾਣੀ ਸਮੁੰਦਰ ਹੈ, ਗੁਰਬਾਣੀ ਦੇ ਅਰਥ ਨਹੀਂ ਕੋਈ ਅੱਜ ਤੱਕ ਕਰ ਸਕਿਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਨੇ ਵੀ ਇਹ ਸ਼ਬਦ ਕਹੇ ਜਦੋਂ ਮਹਾਰਾਜ ਨੂੰ ਕਿਹਾ ਸੀ ਮਹਾਰਾਜ ਗੁਰਬਾਣੀ ਦੇ ਸ਼ਬਦ ਅਰਥ ਸੁਣਾਓ, ਕਿਉਂਕਿ ਸ਼ਬਦ ਅਰਥ ਤੋਂ ਬਿਨਾਂ ਸ਼ੁੱਧ ਗੁਰਬਾਣੀ ਨਹੀਂ ਪੜ੍ਹੀ ਜਾ ਸਕਦੀ। ਮਹਾਰਾਜ ਕਹਿੰਦੇ ਵੀ ਅਸੀਂ ਤੁਸ਼ ਬੁੱਧੀ ਦੇ ਨਾਲ ਨਾਲੇ ਰੱਬ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਇਹਦੇ ਅਰਥ ਨਹੀਂ ਹੋ ਸਕਦੇ, ਗੁਰਬਾਣੀ ਦੇ ਸਮੁੰਦਰ ਹੈ, ਸਮੁੰਦਰ ਨੂੰ ਨਾਪਿਆ ਤੋਲਿਆ ਨਹੀਂ ਜਾਇਆ ਜਾ ਸਕਦਾ, ਇਹਦੀ ਗਹਿਰਾਈ ਨੂੰ ਉਚਾਈ ਚੜ੍ਹਾਈ ਨੂੰ ਲਵਾਈ ਨੂੰ ਨਹੀਂ ਤੋਲਿਆ ਨਾਪਿਆ ਜਾ ਸਕਦਾ। ਗੁਰਬਾਣੀ ਸਾਗਰ ਹੈ, ਸਮੁੰਦਰ ਹੈ, ਇਹਦੇ ਵਿੱਚ ਜਿੱਡਾ ਚੁੱਭਾ ਮਾਰਾਂਗੇ ਉਨੇ ਹੀਰੇ ਮੋਤੀ ਲੱਭ ਜਾਂਦੇ ਆ। ਚੁੱਭਾ ਮਾਰਨ ਤੋਂ ਭਾਵ ਹੁੰਦਾ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ, ਸੂਝੀ ਲਵਾਂਗੇ, ਅਮਲ ਕਰਾਂਗੇ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਵਣੇ, ਇੱਥੋਂ ਹੀਰੇ ਮੋਤੀ ਚੁਗਣਾਉਣੇ, ਇਹ ਸਮੁੰਦਰ ਆ ਗੁਰਬਾਣੀ। ਆਓ ਗੁਰੂ ਸਾਹਿਬ ਜੀ ਕਿਰਪਾ ਕਰਨ, ਇਤਿਹਾਸ ਦੀ ਲੜੀ ਦੇ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ ਆਪਾਂ। ਛੇਵ ਪਾਤਸ਼ਾਹ ਮਹਾਰਾਜ ਦੀ ਪਹਿਲੀ ਜੰਗ ਦਾ ਆਪਾਂ ਕੁਝ ਦਿਨਾਂ ਤੋਂ ਲੈ ਕੇ ਇਤਿਹਾਸ ਦਾ ਵਰਣਨ ਕਰ ਰਹੇ ਹਾਂ, ਕਿਉਂਕਿ ਮੇਰੇ ਸਤਿਗੁਰਾਂ ਨੇ ਅਕਾਲ ਪੁਰਖ ਛੇਵੇਂ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਐਲਾਨ ਕੀਤਾ, ਕਹਿੰਦੇ ਮਾਲਾ ਫੇਰਿਆ ਹੋਣ ਨਾ ਵਕਤ ਪੂਰੇ, ਹੁਣ ਚੁੱਕੀ ਹੋਈ ਆ ਤਾਂ ਸਰਕਾਰ ਦੀ ਆ, ਜੇ ਭਗਤੀ ਅਤੇ ਸ਼ਕਤੀ ਨੂੰ ਕਾਇਮ ਰੱਖਣਾ ਤਾਂ ਲੋੜ ਤਲਵਾਰ 'ਤੇ ਢਾਲਦੀ ਹੈ। ਮਹਾਰਾਜ ਕਹਿੰਦੇ ਇਕੱਲੀ ਮਾਲਾ ਨਾਲ ਨਹੀਂ, ਹੁਣ ਸਰ ਨਾ ਖੰਡੇ ਵੀ ਚੁੱਕਣੇ ਪੈਣੇ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਕਸੂਰ, ਸਾਰੀ ਦੁਨੀਆ ਦੇ ਰਹਿਬਰ, ਸਰਬੱਤ ਦਾ ਭਲਾ ਮੰਗਣ ਵਾਲੇ ਅਤੇ ਸਾਰਿਆਂ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਵਾਲੇ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਣ, ਜਿਹੜਾ ਰੱਬ ਆ ਨਾ ਸਾਡਾ ਉਹ ਇੱਕ ਦਾ ਨਹੀਂ, ਅਸੀਂ ਇਹ ਨਹੀਂ ਕਹਿ ਸਕਦੇ ਵੀ ਸਿੱਖਾਂ ਦਾ, ਹਾਂ ਸਾਨੂੰ ਮਾਣ ਜ਼ਰੂਰ ਹੈ ਵੀ ਅਸੀਂ ਸਿੱਖਾਂ, ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ, ਇਹ ਸਾਰੀ ਦੁਨੀਆ ਦਾ ਸਾਂਝਾ ਸਾਡਾ ਰੱਬ ਆ ਜਿਹੜਾ, ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ। ਮਹਾਰਾਜ ਕਹਿੰਦੇ ਸਭ ਕੋ ਮੀਤ ਹਮ ਆਪਣ ਕੀਨਾ, ਮਹਾਰਾਜ ਕਹਿੰਦੇ ਮੇਰੇ ਸਾਰੇ ਮਿੱਤਰ ਆ ਸਾਰੀ ਦੁਨੀਆ ਦੇ ਲੋਕ, ਇਹ ਤਾਂ ਆਪਣੀਆਂ ਨਿਗਾਹ 'ਚ ਵੀ ਉਹ ਫਲਾਨਾ ਵੱਡਾ, ਉਹ ਛੋਟਾ, ਉਹਦੀ ਉਹ ਜਾਤ, ਉਹਦੀ ਉਹ ਜਾਤ ਨਹੀਂ, ਰੱਬ ਕਹਿੰਦੇ ਮੇਰੇ ਪੁੱਤਰ ਤੇ ਹੀ ਆ ਤੁਸੀਂ। ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਣਾ ਕੇ ਸਾਜਣ, ਮਹਾਰਾਜ ਕਹਿੰਦੇ ਮੈਂ ਸਾਰਿਆਂ ਦਾ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ, ਸਭਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਆਪਾਂ ਨਿੱਤ ਪੜ੍ਹਦੇ ਗੁਰਬਾਣੀ ਨੂੰ ਪਰ ਇੰਨਾ ਜ਼ਰੂਰ ਆ ਵੀ ਇਕੱਲਾ ਪੜ੍ਹ ਕੇ ਲੰਘ ਜਾਂਦੇ, ਅਮਲਾਂ ਤੋਂ ਵਾਂਝੇ ਰਹਿ ਜਾਂਦੇ। ਮਹਾਰਾਜ ਕਹਿੰਦੇ ਅਮਲ ਜੇ ਕੀਤਿਆਂ ਦੁਨੀ ਵਿੱਚ ਦਰ ਗਏ ਆਵੈ ਕੰਮ। ਆਓ ਜਿਸ ਵੇਲੇ ਮੁਗਲ ਸਿੱਖਾਂ 7000 ਫੌਜ ਲੈ ਕੇ ਆਇਆ ਅਤੇ ਇੱਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਤਿਆਰੀ ਕਰ ਲਈ, ਪੁਤਲੀ ਘਰ ਦੇ ਵੱਲ ਪੈਂਦੇ ਖਾਂ ਅਤੇ ਬਾਬਾ ਬਿਧੀ ਚੰਦ ਨੂੰ ਤੋਰਿਆ ਪੁਤਲੀ ਘਰ ਦੇ ਵੱਲ। ਦੋ ਸਿੱਖ ਦੇਖੋ ਇੱਥੇ ਧਿਆਨ ਦੇਣ ਵਾਲੀ ਗੱਲ, ਬਈ ਪਹਿਲੀ ਲੜਾਈ ਹੈ ਅਤੇ ਸਿੱਖਾਂ ਦੀ ਗਿਣਤੀ ਬੜੀ ਘੱਟ, ਤਕਰੀਬਨ ਲੋਹਗੜ ਦੇ ਕਿਲ੍ਹੇ ਦੇ ਵਿੱਚ ਬਾਹਲੀ ਗਿਣਤੀ ਨਹੀਂ, 20-25 ਸਿੱਖ ਸੀ ਜਿਹੜੇ ਭਾਈ ਭਾਨਾ ਜੀ ਦੇ ਨਾਲ ਗਏ ਹੈ ਕੁਝ ਲੋਹਗੜ ਦੇ ਕਿਲ੍ਹੇ 'ਚ। ਅਤੇ ਇੱਥੋਂ ਫਿਰ ਬੀਬੀ ਬੀਰੋ ਦਾ ਵਿਆਹ ਸੀ, ਇਤਿਹਾਸ ਦੇ ਕਈ ਜ਼ਿਕਰ ਆਉਂਦੇ ਹੈ ਵੀ ਬੀਬੀ ਬੀਰੋ ਦੇ ਵਿਆਹ ਵੇਲੇ ਨਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਜੰਗ ਕਰਨਾ ਪਿਆ, ਉੱਧਰੋਂ ਤਾਂ ਧੀ ਦਾ ਵਿਆਹ ਕਾਰਜ ਰੱਖਿਆ ਹੋਵੇ, ਆਪਾਂ ਇਹ ਜਾਣ ਸਕਦੇ ਹਾਂ, ਕਿਉਂਕਿ ਘਰੇ ਕੋਈ ਕਾਰਜ ਰੱਖਿਆ ਹੋਵੇ ਅਤੇ ਉੱਧਰ ਦੁਸ਼ਮਣ ਚੜ੍ਹ ਕੇ ਆ ਜਾਵੇ, ਚੜ੍ਹਾਈ ਕਰਕੇ ਆ ਜਾਵੇ, ਫੌਜਾਂ ਲੈ ਕੇ ਆਵੇ, ਉਹ ਵੀ ਅਣਗਿਣਤ ਫੌਜਾਂ। ਅਤੇ ਬੀਬੀ ਬੀਰੋ ਜੀ ਦੇ ਵਿਆਹ ਵਾਸਤੇ ਨਾ ਫਿਰ ਮਹਾਰਾਜ ਨੇ ਝਬਾਲ ਨੂੰ ਤੋਰਿਆ ਬੀਬੀ ਬੀਰੋ ਜੀ ਨੂੰ। ਬੀਬੀ ਬੀਰੋ ਜੀ, ਮਾਤਾ ਦਮੋਦਰੀ ਜੀ, ਮਾਤਾ ਮਰਵਾਈ ਜੀ, ਮਾਤਾ ਨਾਨਕੀ ਜੀ, ਇਹ ਸਾਰੇ ਝਬਾਲ ਗਏ ਅਤੇ ਮਾਤਾ ਕੌਲਾ ਜੀ ਨੂੰ ਕੀਰਤਪੁਰ ਸਾਹਿਬ ਤੋਰਿਆ, ਕਰਤਾਰਪੁਰ ਗਏ ਨੇ। ਅਤੇ ਇੱਧਰ ਮੇਰੇ ਪਾਤਸ਼ਾਹ ਗਰੀਬ ਨਵਾਜ ਨੇ ਕੁਝ ਸਿੱਖਾਂ ਦੀ ਡਿਊਟੀ ਮਾਤਾਵਾਂ ਦੇ ਨਾਲ ਲਾਈ ਹੈ, ਅਤੇ ਮੇਰੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੇ ਆਪਣੇ ਯੋਧਿਆਂ ਨੂੰ ਸੂਰਮਿਆਂ ਨੂੰ ਤਾਇਨਾਤ ਕੀਤਾ ਹੈ ਵੀ ਯੋਧੇ ਉਹ ਭਾਈ ਭਾਨਾ ਜੀ ਕਹਿੰਦੇ ਮਹਾਰਾਜ ਪਹਿਲਾਂ ਜੰਗ ਨੂੰ ਮੈਂ ਜਾਵਾਂਗਾ, ਪਹਿਲਾਂ ਮੈਂ ਜਾਊਂ, ਕਿਉਂਕਿ ਜਿਹੜਾ ਸਮਸਖਾਂ ਹੈ ਨਾ ਉਹ ਬੜਾ ਆਪਣੇ ਆਪ ਨੂੰ ਜਰਨੈਲ ਸਮਝਦਾ, ਬੜਾ ਤਕੜਾ ਜਰਨੈਲ। ਇਹ ਸਿੱਖਾਂ ਦੀ ਪਹਿਲੀ ਲੜਾਈ ਹੈ ਅਤੇ ਇਹ ਮੁਗਲ ਤਾਂ ਜੰਗ ਯੁੱਧ ਅੱਗੇ ਕਰਦੇ ਹੀ ਰਹੇ ਨੇ, ਜਿਹਨੇ ਜਿਹੜਾ ਕੰਮ ਕੋਈ ਸਿੱਖਿਆ ਹੋਵੇ ਕੀਤਾ ਹੋਵੇ ਉਹਨੂੰ ਬੜਾ ਮਾਣ ਹੁੰਦਾ ਵੀ ਮੇਰਾ ਤਜਰਬਾ ਅਤੇ ਇਹਨਾਂ ਕੋਲ ਕਿਹੜਾ ਤਜਰਬਾ, ਪਰ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ ਨਾ ਖੁਰਚਣਿਆਂ ਨਾਲ ਹੀ ਮਾਰ ਦਿੰਦਾ ਦੁਸ਼ਮਣਾਂ ਨੂੰ।
ਉਹ ਮਤਹਿਰਿਆਂ ਦੇ ਨਾਲ ਉਹ ਸੋਟਿਆਂ ਦੇ ਨਾਲ ਹੀ ਸਿਰ ਫੋੜ ਦਿੰਦਾ ਜਿਹਦੇ 'ਤੇ ਕਿਰਪਾ ਹੋ ਜੇ। ਇਹ ਕੀੜੀ ਨੂੰ ਮਹਾਰਾਜ ਰਾਜ ਕਰਾ ਸਕਦਾ, ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ। ਗੱਲ ਗੁਰੂ ਦੀ ਪਾਵਰ ਹੀ ਆ, ਬੰਦੇ ਦੀ ਪਾਵਰ ਨਹੀਂ ਹੁੰਦੀ ਕੋਈ। ਆਪਾਂ ਵੀ ਕਈ ਵਾਰੀ ਸੋਚ ਲੈਂਦੇ ਵੀ ਆਹ ਮੈਂ ਕਰਦਾ, ਨਾ ਬੰਦਾ ਕੁਝ ਨਹੀਂ ਕਰਦਾ, ਕਰਦਾ ਗੁਰੂ ਹੀ ਆ। ਕਰੇ ਕਰਾਵੇ ਆਪੇ ਆਪ, ਮਾਨਸ ਦੇ ਕੁਛ ਨਾਹੀਂ ਹੱਥ, ਸਾਡੇ ਹੱਥ ਵਿੱਚ ਕੁਝ ਨਹੀਂ। ਭਾਈ ਪੰਨਾ ਜੀ ਕਹਿੰਦੇ ਮਹਾਰਾਜ ਆਹ ਸੰਸਖਾਂ ਜਿਹੜਾ ਬਾਹਲਾ ਵੱਡਾ ਜਰਨੈਲ ਬਣਿਆ ਫਿਰਦਾ, ਮੈਂ ਇਹਦੇ ਮੁਕਾਬਲੇ 'ਚ ਜਾਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਨਾ ਜੀ ਨੂੰ, ਕਹਿੰਦੇ ਵੀ ਗਿਣਤੀ ਕਿੰਨੀ ਕੁ ਆ ਤੇਰੇ ਨਾਲ ਸਿੱਖਾਂ ਦੀ? ਭਾਈ ਭਾਨਾ ਜੀ ਕਹਿੰਦੇ ਮਹਾਰਾਜ ਜੰਗ 'ਚ ਜਾਣ ਲੱਗਿਆਂ ਗਿਣਤੀ ਥੋੜ੍ਹੀ ਕੀਤੀ ਜਾਂਦੀ, ਗਿਣਤੀ ਦੇ ਨਾਲ ਥੋੜ੍ਹੀ ਜੰਗ ਜਿੱਤੇ ਜਾਂਦੇ। ਤੁਹਾਡੀ ਕਿਰਪਾ, ਤੁਹਾਨੂੰ ਪਤਾ ਹੈ ਤੁਸੀਂ ਐਵੇਂ ਧਿਆਨ ਲੈ ਰਹੇ ਹੋ ਸੱਚੇ ਪਾਤਸ਼ਾਹ, ਮੈਂ ਕੀ ਕਹਿ ਸਕਦਾ ਤੁਹਾਡੇ ਸਾਹਮਣੇ, ਤੁਹਾਨੂੰ ਆਪ ਹੀ ਪਤਾ। ਮਹਾਰਾਜ ਨੇ ਥਾਪੜਾ ਦਿੱਤਾ ਭਾਈ ਭਾਨੇ ਜੀ ਨੂੰ, ਅਤੇ ਸੰਸਕਾਂ ਨੂੰ ਲਲਕਾਰਿਆ ਜੋਧੇ ਨੇ, ਜਰਨੈਲ ਨੇ ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਜਰਨੈਲ ਸਮਝਦਾ ਸੀ। ਆਪਾਂ ਥੋੜ੍ਹਾ ਸ਼ੋਰਟਕੱਟ ਹੀ ਇਤਿਹਾਸ ਦੀ ਗੱਲ ਕਰਨੀ ਹੈ ਕਿਉਂਕਿ ਕਈ ਦਿਨਾਂ ਤੋਂ ਕਹਿ ਰਹੇ ਹਾਂ, ਅੱਜ ਆਪਾਂ ਇਸ ਇਤਿਹਾਸ ਦੀ ਸਮਾਪਤੀ ਵੱਲ ਨੂੰ ਜਾਣਾ। ਸੰਸਕਾਂ ਅਤੇ ਭਾਈ ਭਾਨਾ ਜੀ ਆਸ ਵਿੱਚ ਟੱਕਰੇ ਆ, ਢਾਲਾਂ ਤਲਵਾਰਾਂ ਖੜਕੀਆਂ, ਕਹਿਰ ਦਾ ਜੰਗ ਹੋਇਆ ਅਤੇ ਸੰਸਕਾਂ ਜਿਹੜਾ ਭਾਈ ਭਾਨਾ ਜੀ ਦੇ ਹੱਥੋਂ ਮਾਰਿਆ ਗਿਆ। ਫੌਜ ਨੂੰ ਭੱਜਣਾ ਪੈ ਗਿਆ, ਕਹਿੰਦੇ ਜਦੋਂ ਜਰਨੈਲ ਮਰ ਜਾਵੇ ਨਾ ਤਾਂ ਉਦੋਂ ਫੌਜ ਦਾ ਅੱਧ ਰਹਿ ਜਾਂਦਾ, ਜਦੋਂ ਜਰਨੈਲ ਖਤਮ ਹੋ ਜਾਵੇ। ਸੁਲਤਾਨ ਬੇਗ ਆਇਆ ਅਤੇ ਸੁਲਤਾਨ ਬੇਗ ਨੂੰ ਅਮੀਆਂ ਜੀ, ਭਾਈ ਅਮੀਆਂ ਜੀ ਟੱਕਰੇ ਮੂਹਰੇ ਹੋ ਕੇ। ਸੁਲਤਾਨ ਬੇਗ ਨੂੰ ਭਾਈ ਅਮੀਆਂ ਜੀ ਨੇ ਵੀ ਚੰਗਾ ਸੁਲਤਾਨ ਬੇਗ ਨੂੰ ਸੋਧਾ ਲਾਇਆ, ਅਤੇ ਜਿਹੜਾ ਜਿਹੜਾ ਜਿਵੇਂ ਜਿਵੇਂ ਆਉਂਦਾ ਭਾਈ ਮੋਹਰੀ ਜੀ ਵਰਗੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਜਰਨੈਲ ਜੰਗ 'ਚ ਲੜਾਏ ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਲਿਆ ਸੀ ਵੀ ਅਸੀਂ ਵੱਡੇ ਵੱਡੇ ਜਰਨੈਲਾਂ ਨੂੰ ਢਹਿ ਢੇਰੀ ਕਰ ਦਿਆਂਗੇ। ਲੋਥਾਂ ਦੇ ਢੇਰ ਲੱਗ ਰਹੇ ਆ, ਅਤੇ ਜਿਹੜਾ ਮੁਗਲ ਸਖਾਣ ਇਹ ਕਹਿੰਦਾ ਵੀ ਐਂ ਤਾਂ ਮੈਂ ਆਪਦੇ ਬੰਦੇ ਮਰਵਾ ਕੇ ਹੀ ਪਿੱਛੇ ਮੁੜ ਜਾਊਂ, ਜਿਹੜਾ ਸਿੱਖ ਆਉਂਦਾ ਉਹ ਭੁੱਖੇ ਸ਼ੇਰ ਵਾਂਗੂ ਟੁੱਟ ਪੈਂਦਾ, ਮੇਰੇ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਦਾ, ਧੜਾਂ ਤੋਂ ਸਿਰ ਐਂ ਲੈਂਦੇ ਆ ਜਿਵੇਂ ਖਰਬੂਜਾ ਵੇਲ ਨਾਲੋਂ ਤੋੜ ਲਈਦਾ ਹੁੰਦਾ। ਇਹ ਕਹਿੰਦਾ ਫਿਰ ਇਹਨੇ ਇੱਕ ਚਿੱਠੀ ਲਿਖੀ, ਪੱਤਰ ਲਿਖਿਆ, ਇਹਨੇ ਚਿੱਠੀ ਲਿਖੀ ਛੇਵੇਂ ਪਾਤਸ਼ਾਹ ਮਹਾਰਾਜ ਸਤਿਗੁਰਾਂ ਨੂੰ। ਇਹ ਕਹਿੰਦਾ ਵੀ ਲੋਕਾਂ ਦੇ ਪੁੱਤ ਮਰਵਾਈ ਜਾਂਦਾ। ਇਹਨੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਉਸ ਵੇਲੇ ਜਿਹੜਾ ਬੈਰੀ ਚੜ੍ਹ ਕੇ ਆਵੇ ਉਹ ਗੁਰੂ ਥੋੜ੍ਹੀ ਕਹੂਗਾ, ਜਾਂ ਸਤਿਕਾਰ ਦੇ ਸ਼ਬਦ ਥੋੜ੍ਹੀ ਵਰਤੋ, ਇਹ ਤਾਂ ਅਸੀਂ ਵਰਤਦੇ ਹਾਂ ਸਤਿਕਾਰ ਦੇ ਸ਼ਬਦ। ਇਹਨੇ ਕੌੜੇ ਬੋਲ ਬੇਮਤਲਬਲੇ ਬੋਲ ਬੋਲੇ ਆ ਅਤੇ ਲਿਖੇ ਆ। ਇਹ ਕਹਿੰਦਾ ਜੇ ਤੂੰ ਮਾਂ ਛੀਣੀ ਮਾਂ ਦਾ ਜਾਇਆ ਨਾ, ਜੇ ਤੂੰ ਆਪਣੇ ਆਪ ਨੂੰ ਸੂਰਮਾ ਖਵਾਉਣਾ, ਜੇ ਤੈਨੂੰ ਦਲ ਭੰਜਣ ਗੁਰ ਸੂਰਮਾ ਕਹਿੰਦੇ, ਜੇ ਤੂੰ ਭਾਰੀ, ਤੈਨੂੰ ਭਾਰੀ ਸੂਰਮਾ ਕਹਿੰਦੇ ਪਾਤਸ਼ਾਹ ਕਹਿੰਦੇ ਤੈਨੂੰ, ਅਤੇ ਫਿਰ ਸਾਹਮਣੇ ਆ ਦੋ ਹੱਥ ਮੇਰੇ ਨਾਲ ਕਰ। ਆਓ ਜਿਵੇਂ ਇਹ ਮੁਗਲ ਸਿੱਖਾਂ ਮਹਾਰਾਜ ਨੂੰ ਲਲਕਾਰਦਾ, ਸੱਚੇ ਪਾਤਸ਼ਾਹ ਅਕਾਲ ਪੁਰਖ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਉਹਨਾਂ ਬੋਲਾਂ ਨੂੰ ਮੇਰੇ ਸਾਥੀ ਹੈ।

ਧੀ ਚੱਕ ਲਈ ਗਿੱਦੜਾਂ ਦੀਆਂ ਡਾਰਾਂ ਨੇ। ਬਿਰਲੇ ਬੰਦੇ ਨੱਚਦੇ ਨੇ ਤਿੱਖੀਆਂ ਤਲਵਾਰਾਂ ਤੇ, ਸਿੰਘ ਕੱਲਾ ਭਾਰੂ ਪੈਂਦਾ ਪਾਰਸ ਕਈ ਹਜ਼ਾਰਾਂ ਤੇ, ਇੱਕ ਇੱਕ ਸਿੰਘ ਕਈ ਕਈ ਹਜ਼ਾਰਾਂ ਤੇ ਭਾਰੂ ਪੈ ਰਿਹਾ। ਤੇ ਇੱਧਰ ਜਿਹੜਾ ਮੁਖਲਸ ਸਿੱਖਾਂ ਏ ਆਪਣੇ ਆਪ ਨੂੰ ਬੜਾ ਵੱਡਾ ਸੂਰਮਾ ਸਮਝਦਾ ਹੈ, ਉਹਨੇ ਮਹਾਰਾਜ ਨੂੰ ਲਲਕਾਰਿਆ, ਜੇ ਸੂਰਜ ਨੂੰ ਦੀਵਾ ਦਿਖਾਈਏ ਤੇ ਸਮਝ ਗਏ ਵੀ ਸ਼ਾਇਦ ਦੀਵੇ ਦੀ ਰੋਸ਼ਨੀ ਸੂਰਜ ਨਾਲੋਂ ਵੱਧ ਆ, ਇਹ ਸਭ ਤੋਂ ਵੱਡੀ ਮੂਰਖਤਾਈ ਆ। ਰੱਬ ਰੱਬ ਹੀ ਹੁੰਦਾ, ਪਰਮਾਤਮਾ ਪਰਮਾਤਮਾ ਹੀ ਹੈ, ਅਕਾਲ ਪੁਰਖ ਹੈ ਇਹ ਮੁਗਲ ਸਿੱਖਾਂ। ਇਹਨੇ ਜਦੋਂ ਕਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਦੋ ਹੱਥ ਮੇਰੇ ਨਾਲ ਕਰ, ਜੰਗ ਦੇ ਮੈਦਾਨ ਵਿੱਚ ਆ, ਇਹਨੇ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਤਾ, ਇਹਨੇ ਘੇਰਾ ਖੁੱਲ੍ਹਾ ਕਰ ਲਿਆ ਮੁਗਲ ਸਿੱਖਾਂ ਨੇ। ਇਹਨੂੰ ਆਪਦੇ 'ਤੇ ਮਾਣ, ਆਪਦੀ ਪਾਵਰ 'ਤੇ ਮਾਣ ਹੈ। ਪਰ ਇੱਧਰੋਂ ਛੇਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਖਤ ਪੜ੍ਹਿਆ ਤਾਂ ਮਹਾਰਾਜ ਨੇ ਵੀ ਇੱਕ ਖਤ ਲਿਖ ਕੇ ਭੇਜਿਆ ਫਿਰ ਇਹਨੂੰ ਮੁਗਲ ਸਿੱਖਾਂ ਨੂੰ। ਮਹਾਰਾਜ ਕਹਿੰਦੇ ਮੁਗਲ ਸਿੱਖਾਂ, ਇਹ ਗੁਰੂ ਨਾਨਕ ਸਾਹਿਬ ਦਾ ਵੱਡਾ ਦਰ ਹੈ, ਇੱਥੇ ਜਿਹੜਾ ਕੋਈ ਮੰਗਦਾ ਤਾਂ ਉਹੀ ਕੁਝ ਮਿਲਦਾ ਉਹਨੂੰ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਧੀ ਮੰਗਦਾ, ਕੋਈ ਧਨ ਦੌਲਤ ਮੰਗਦਾ, ਕੋਈ ਤੰਦਰੁਸਤੀ ਮੰਗਦਾ, ਕੋਈ ਕਾਰੋਬਾਰ ਮੰਗਦਾ, ਕੋਈ ਪਰਿਵਾਰ ਮੰਗਦਾ, ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜ ਹੈ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਾਲਤ ਮਖੂਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਜੈ ਹਰ ਸਿਮਰਨ ਭਇਆ ਤੇ ਅਪਾਧ ਗਤ ਕਿੰਨੀ, ਬੜਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਛੇ ਪਾਤਸ਼ਾਹ ਕਹਿੰਦੇ ਇੱਥੋਂ ਜੋ ਕੋਈ ਮੰਗਦਾ ਮਿਲਦਾ, ਤੇ ਮੁਗਲ ਸਿੱਖਾਂ ਤੂੰ ਮੌਤ ਮੰਗੀ ਹੈ ਤੇ ਤੈਨੂੰ ਵੀ ਇਹ ਮੌਤ ਦੇ ਕੇ ਤੋਰਾਂਗੇ, ਆਧਾਰ ਨਹੀਂ ਕਰਦੇ, ਕੋਈ ਗੱਲ ਨਹੀਂ, ਜੋ ਮੰਗਣਾ ਆ ਮੰਗੇ ਉਹ ਮਿਲਣਾ ਹੈ ਤੈਨੂੰ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੇ ਆ ਤਿਆਰੇ, ਆ ਗਏ ਛੇਵੇਂ ਪਾਤਸ਼ਾਹ ਘੋੜੇ ਤੇ ਚੜ ਕੇ। ਮਹਾਰਾਜ ਦਾ ਬੜਾ ਵਜਨ ਸੀ, ਬੜਾ ਕੱਦ ਕਾਠ ਸੀ ਤੇ ਮਹਾਰਾਜ ਦੀ ਡੀਲ ਡੋਲ ਬੜੀ। ਕਹਿੰਦੇ ਘੋੜਾ ਮਹਾਰਾਜ ਦੇ ਥੱਲੇ ਨਾ 4 ਮੀਲ ਨਹੀਂ ਸੀ ਤੁਰਦਾ, 4 ਮੀਲ ਬਦਲਣਾ ਪੈਂਦਾ ਸੀ ਘੋੜਾ। ਤਦੇ ਵੱਡ ਭਾਰੀ ਸੂਰਮਾ ਲਿਖਿਆ ਮਹਾਰਾਜ ਨੂੰ, ਦਲ ਭੰਜਨ ਗੁਰ ਸੂਰਮਾ, ਮਹਾਰਾਜ ਵੱਡ ਯੋਧਾ ਪਰ ਪਕਾਰੀ। ਮੇਰੇ ਪਾਤਸ਼ਾਹ ਨੂੰ, ਅਕਾਲ ਪੁਰਖ ਨੂੰ ਵੱਡਾ ਸੂਰਮਾ ਲਿਖਿਆ, ਵੱਡਾ ਯੋਧਾ, ਵੱਡਾ ਸੰਤ ਸਿਪਾਹੀ। ਕਿਉਂਕਿ ਬਾਬਾ ਬੁੱਢਾ ਜੀ ਦੇ ਬਚਨ ਸੀ ਵੀ ਮੁਗਲਾਂ ਦੇ ਜ਼ਾਲਮਾਂ ਦੇ ਸੈਰ ਗੰਢੇ ਵਾਂਗੂ ਫੇਰਿਆ ਕਰੋ ਤੇਰਾ ਪੁੱਤ, ਮਾਤਾ ਗੰਗਾ ਨੂੰ ਬਚਨ ਸੀ ਇਹ। ਮੇਰੇ ਪਾਤਸ਼ਾਹ ਆ ਗਏ ਛੇਵੇਂ ਪਾਤਸ਼ਾਹ ਘੋੜੇ ਤੇ ਚੜ ਕੇ, ਅੱਖਾਂ ਜਗੀਆਂ ਵਾਂਗ ਮਿਸਾਲ ਦੇ ਤੇ ਚਿਹਰਾ ਚਮਕੇ, ਬਿਜਲੀ ਜੋ ਅਸਮਾਨ ਜੀ ਗੱਜ ਦੀ ਕੜ ਕੜ ਕੇ। ਕਹਿੰਦੇ ਮੁਗਲ ਸਿੱਖਾਂ ਨੂੰ ਹੱਥ ਖੰਡਾ ਫੜ ਕੇ, ਆਈ ਹੋਣੀ ਤੇਰੇ ਸਾਹਮਣੇ ਤੱਕ ਲੈ ਖੜ ਖੜ ਕੇ, ਸੀ ਜੀਤਵਾਲ ਦੇ ਪਾਰਸਾ ਉਹਦੇ ਡੋਲੇ ਫੜ ਕੇ। ਮੇਰੇ ਪਾਤਸ਼ਾਹ ਗਰੀਬ ਨਿਵਾਸ ਦੀਆਂ ਅੱਖਾਂ ਲਾਲ ਸੂਈਆਂ ਹੋਈਆਂ, ਕਿਉਂਕਿ ਪਾਤਸ਼ਾਹ ਨੂੰ ਪਹਿਲੀ ਗੱਲ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਜਿਹੜੀ ਹੋਈ ਨਾ, ਬੇਕਸੂਰ ਸ਼ਹੀਦੀ ਹੋਈ, ਇਸ ਗੱਲ ਦਾ ਰੋਹ ਮਹਾਰਾਜ ਦੇ ਚਰਨਾਂ ਦੇ, ਮਹਾਰਾਜ ਦੇ ਹਿਰਦੇ ਵਿੱਚ ਸੀ। ਕਿਉਂਕਿ ਚੰਦੋਂ ਨੂੰ ਨੱਥ ਪਾ ਕੇ ਗਲੀਆਂ 'ਚ ਘੁਮਾ ਘੁਮਾ ਕੇ ਖਤਮ ਕਰਨ ਵਾਲੇ ਦੁਨੀਆਂ ਤੋਂ ਮੇਰੇ ਛੇਵੇਂ ਪਾਤਸ਼ਾਹ ਗਰੀਬ ਨਿਵਾਜ, 6 ਜੰਗਾਂ ਆਮ 4 ਜੰਗਾਂ ਦਾ ਵਰਣਨ ਕੀਤਾ ਜਾਂਦਾ, ਮਹਾਰਾਜ ਨੇ 6 ਜੰਗਾਂ ਕੀਤੀਆਂ ਅਤੇ 4 ਜੰਗਾਂ ਉਹਨਾਂ 'ਚੋਂ ਵੱਡੀਆਂ ਸੀ। ਅਤੇ ਇਹ ਪਹਿਲੀ ਜੰਗ ਹੈ ਜਿਹੜੀ ਜੰਗ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਬਾਜ ਤੋਂ ਆਰੰਭ ਹੋਈ ਸੀ ਜੰਗ। ਮਹਾਰਾਜ ਕਹਿੰਦੇ ਬਾਜ ਨਹੀਂ ਦੇਵਾਂਗੇ, ਅੱਜ ਬਾਜ ਨੂੰ ਹੱਥ ਪਾਇਆ ਅਤੇ ਕੱਲ੍ਹ ਨੂੰ ਤਾਜ ਨੂੰ ਅਤੇ ਰਾਜ ਭਾਗ ਨੂੰ ਵੀ ਹੱਥ ਪਾਵਾਂਗੇ। ਜਿਹੜਾ ਖਾਲਸਾ, ਜਿਹੜਾ ਸਿੱਖ ਆ, ਜਿਹੜਾ ਯੋਧਾ ਸੂਰਮਾ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਜਿਹੜਾ ਪੁਜਾਰੀ ਹੈ, ਉਹ ਸਦਾ ਹੀ ਰਾਜਾ, ਉਹ ਗੁਲਾਮੀ ਨਹੀਂ ਸਹੂਗਾ ਸਰਕਾਰਾਂ ਦੀ। ਆਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਏ ਸਾਹਮਣੇ ਮੁਗਲ ਸਿੱਖਾਂ ਦੇ, ਅਤੇ ਮਹਾਰਾਜ ਕਹਿੰਦੇ ਮੁਗਲ ਸਿੱਖਾਂ ਤੂੰ ਰਣਾ ਦਾ ਜੇਤੂ ਹੋਏਗਾ, ਤੂੰ ਬਥੇਰੇ ਜੰਗ ਕੀਤੇ ਹੋਣਗੇ, ਤੂੰ ਬਥੇਰੀਆਂ ਲੜਾਈਆਂ ਕੀਤੀਆਂ ਹੋਣਗੀਆਂ, ਤੈਨੂੰ ਬਥੇਰੇ ਸ਼ਸਤਰ ਵਾਸਤਰ ਚਲਾਉਣੇ ਆਉਂਦੇ ਹੋਣਗੇ। ਮਹਾਰਾਜ ਕਹਿੰਦੇ ਸਾਡੀ ਇਹ ਪਹਿਲੀ ਜੰਗ ਆ, ਅਸੀਂ ਕੋਈ ਮਰਯਾਦਾ ਕਾਇਮ ਕਰਨੀ, ਮਹਾਰਾਜ ਕਹਿੰਦੇ ਕੋਈ ਮਰਯਾਦਾ ਕਾਇਮ ਕਰਨੀ, ਸਾਡੀ ਪਹਿਲੀ ਜੰਗ ਹੈ। ਅਤੇ ਮਰਯਾਦਾ ਇਹ ਮਹਾਰਾਜ ਨੇ ਕਾਇਮ ਕੀਤੀ, ਕਹਿੰਦੇ ਪਹਿਲਾਂ ਤੂੰ ਵਾਰ ਕਰ ਲਾ,
ਨਹੀਂ ਤਾਂ ਆਮ ਜਿਹੜਾ ਜੰਗ ਦੇ ਮੈਦਾਨ ਵਿੱਚ ਕਹਿੰਦੇ ਨਾ ਵੀ ਆਮ ਹੀ ਇਹ ਰਣਨੀਤੀ ਆ ਰਾਜਨੀਤੀ ਵੀ ਜਿਹੜਾ ਪਹਿਲਾਂ ਵਾਰ ਕਰ ਗਿਆ ਨਾ ਜਿਹੜਾ ਪਹਿਲਾਂ ਵਾਰ ਕਰ ਗਿਆ ਉਹੀ ਭਾਰੂ ਹੋ ਜਾਂਦਾ ਕਈ ਵਾਰੀ ਜੰਗ ਦਾ ਮੈਦਾਨ ਹੀ ਇਹ ਤਿਲਕਣਬਾਜ਼ੀ ਹੁੰਦੀ ਆ ਹਰੇਕ ਬੰਦਾ ਕਹਿੰਦਾ ਵੀ ਜੇ ਮੇਰੇ ਪਹਿਲੋਂ ਸੱਟੀਆਂ ਤਾਂ ਮੈਂ ਹਾਰ ਜਾਣਾ ਜਦੋਂ ਬੈਰੀ ਦੇ ਦੁਸ਼ਮਣ ਦੇ ਸਾਹਮਣੇ ਜਾਂਦਾ ਨਾ ਬੰਦਾ ਤਾਂ ਉਹਦੀ ਪੂਰੀ ਬਾਹ ਲਾਉਂਦਾ ਮਹਾਰਾਜ ਕਹਿੰਦੇ ਅਸੀਂ ਕੋਈ ਮਰਜ਼ਾਦਾ ਕਾਇਮ ਕਰਨੀ ਆ ਅਸੀਂ ਪਹਿਲਾਂ ਨਹੀਂ ਵਾਰ ਕਰਨਾ ਮੁਗਲ ਸਿੰਘ ਦਿਖਾ ਆਪਦੀ ਪਾਵਰ ਕਰ ਪਹਿਲਾ ਵਾਰ ਅਤੇ ਮੁਗਲ ਸਿੰਘਾਂ ਨੇ ਕੀਤਾ ਪਹਿਲਾ ਵਾਰ ਬੜੇ ਕ੍ਰੋਧ ਨਾਲ ਮਹਾਰਾਜ ਨੇ ਢਾਲੇ 'ਤੇ ਰੋਕ ਲਿਆ ਉਹ ਵਾਰ ਢਾਲ ਅੱਗੇ ਕੀਤੀ ਚਗਿਆੜੇ ਨਿਕਲੇ ਢਾਲ 'ਤੇ ਮਹਾਰਾਜ ਨੇ ਵਾਰ ਰੋਕਿਆ ਮਹਾਰਾਜ ਕਹਿੰਦੇ ਇੱਕ ਹੋਰ ਵਾਰ ਕਰ ਲਾ ਮੁਗਲ ਸਿੰਘਾਂ ਸੋਚਦਾ ਵੀ ਇਹਨਾਂ ਦਾ ਪਹਿਲਾ ਜੰਗ ਆ ਇਹ ਤਾਂ ਅਣਜਾਣ ਨੇ ਇਸੇ ਕਰਕੇ ਹੀ ਕਹੀ ਜਾਂਦੇ ਮੌਕਾ ਦੇਈ ਜਾਂਦੇ ਆ ਉਹ ਕਹਿੰਦਾ ਮੇਰਾ ਉਹਦੇ ਮਨ 'ਚ ਖਿਆਲ ਆ ਵੀ ਪਹਿਲਾ ਵਾਰ ਖਾਲੀ ਗਿਆ ਦੂਜਾ ਨਹੀਂ ਜਾਂਦਾ ਉਹਨੇ ਦੂਜਾ ਬੜੇ ਜ਼ੋਰ ਨਾਲ ਕੀਤਾ ਅਤੇ ਮਹਾਰਾਜ ਨੇ ਤੇਗ 'ਤੇ ਰੋਕਿਆ ਉਹ ਵਾਰ ਨੂੰ ਫਿਰ ਮਹਾਰਾਜ ਕਹਿੰਦੇ ਇੱਕ ਹੋਰ ਵਾਰ ਕਰ ਲਾ ਉਹ ਹੈਰਾਨ ਆ ਇਸ ਗੱਲ 'ਤੇ ਵੀ ਇੱਕ ਤਾਂ ਮੇਰੇ ਵਾਰ ਖਾਲੀ ਜਾ ਰਹੇ ਨੇ ਅਤੇ ਦੂਜੀ ਗੱਲ ਇਹ ਵਾਰ ਵਾਰ ਮੌਕਾ ਦੇ ਰਹੇ ਆ ਇਹਨਾਂ ਨੂੰ ਜੰਗ ਦੀ ਕੋਈ ਸਾਰ ਹੀ ਨਹੀਂ ਇਹ ਮੁਗਲ ਸਿੰਘਾਂ ਕਹਿੰਦਾ ਵੀ ਹੁਣ ਮੈਂ ਤੀਜਾ ਵਾਰ ਨਹੀਂ ਖਾਲੀ ਜਾਣ ਦੇ ਕਹਿੰਦੇ ਜਦੋਂ ਰੁਮਾਲ ਵਾਰ ਦੇ ਵਿੱਚ ਗੋਲੀ ਇੱਕ ਹੀ ਰਹਿ ਜਾਵੇ ਨਾ ਫਿਰ ਜਿਹੜਾ ਮੈਦਾਨ 'ਚ ਖੜਾ ਹੁੰਦਾ ਉਹ ਸੋਚਦਾ ਵੀ ਜਾਂ ਤਾਂ ਇਹ ਸਿੱਧੀ ਦੁਸ਼ਮਣ ਦੀ ਹਿੱਕ 'ਚ ਵੱਜੇ ਉਹ ਖਤਮ ਹੋ ਜੇ ਅਤੇ ਜਾਂ ਫਿਰ ਆਪਦੀ ਪਟਪੜੀ 'ਤੇ ਧਰ ਲੈਂਦਾ ਹੁੰਦਾ ਬੰਦਾ ਵੀ ਫਿਰ ਜਾਂ ਮੈਂ ਹੀ ਖਤਮ ਹੋ ਜਾਂਦਾ ਦੋ ਹੀ ਗੱਲਾਂ ਰਹਿ ਜਾਂਦੀਆਂ ਫਿਰ ਤਾਂ ਮਾਰਨਾ ਜਾਂ ਮਰਨਾ ਇਹਦਾ ਤੀਜਾ ਵਾਰ ਆ ਮੁਗਲ ਸਿੱਖਾਂ ਦਾ ਇਹ ਕਹਿੰਦਾ ਵੀ ਇਹ ਹੁਣ ਮੈਂ ਵਾਰ ਨਹੀਂ ਆਪਣਾ ਖਾਲੀ ਜਾਣ ਦੇਣਾ ਇਹਨੇ ਤੀਜਾ ਵਾਰ ਬੜੇ ਵਿਉਂਤਬੰਦ ਢੰਗ ਦੇ ਨਾਲ ਬੜੇ ਜ਼ੋਰ ਨਾਲ ਬੜੇ ਹੱਲੇ ਨਾਲ ਕੀਤਾ ਮਹਾਰਾਜ ਨੇ ਉਹ ਵੀ ਢਾਲੇ 'ਤੇ ਰੋਕ ਲਿਆ ਇਹ ਫਿਰ ਜੰਗ ਦੇ ਮੈਦਾਨ ਵਿੱਚੋਂ ਭੱਜਣ ਲੱਗਿਆ ਇਹ ਪਛਾਹ ਮੋੜਨ ਲੱਗਾ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮੁਗਲ ਸਿੱਖਾਂ ਹੁਣ ਜੰਗ ਦੇ ਮੈਦਾਨ ਵਿੱਚੋਂ ਭੱਜਣਾ ਸੂਰਮੇ ਨਹੀਂ ਭੱਜਦੇ ਹੁੰਦੇ ਗਗਨ ਦਮਾਮਾ ਬਾਜਿਓ ਪਰ ਉਹ ਨਿਸ਼ਾਨੇ ਘਾਓ ਖੇਤ ਚੋਂ ਵੰਡਿਓ ਸੂਰਮਾ ਆਪ ਜੁਜਣ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਹੁਣਾ ਛਾਡੇ ਖੇਤ ਮਹਾਰਾਜ ਕਹਿੰਦੇ ਸਾਡੀ ਬਾਰੀ ਵਾਲਾ ਬਾਰ ਇੰਜ ਨਹੀਂ ਹੈ।

ਨਾਲ ਸਿਰ ਉੱਤੇ ਧਰ ਕੇ ਵਰ ਨੇ ਐਸਾ ਵਾਰ ਕੀਤਾ ਭਰਮਾ, ਮਾਰਿਆ ਖੰਡਾ ਜ਼ੋਰ ਨਾਲ ਸਿਰ ਉੱਤੇ ਧਰ ਕੇ, ਘੋੜੇ ਉੱਤੋਂ ਸੁੱਟਿਆ ਦੋ ਟੋਟੇ ਕਰਕੇ, ਫੌਜਾਂ ਭੱਜੀਆਂ ਵੱਲ ਲਾਹੌਰ ਦੇ ਸਿਰ ਅੱਡੀਆਂ ਧਰ ਕੇ, ਤੋਵਾ ਤੋਵਾ ਆਖਦੇ ਕਿਉਂ ਆਏ ਚੜ ਕੇ। ਮਹਾਰਾਜ ਦੇ ਇੱਕੋ ਵਾਰ ਦੇ ਨਾਲ ਦੋ ਟੋਟੇ ਹੋ ਗਿਆ ਮੁਗਲ ਸਿੱਖਾਂ ਤੇ, ਘੋੜੇ ਦੀ ਕਾਠੀ ਨੂੰ ਚੀਰਦਾ ਹੋਇਆ ਖੰਡਾ ਪਾਰ ਹੋ ਗਿਆ ਤੇ ਮੁਗਲ ਫੌਜਾਂ ਨੂੰ ਮੋਢਿਆਂ ਨੂੰ ਅੱਡੀਆਂ ਲਾ ਕੇ ਭੱਜਣਾ ਪਿਆ ਜੰਗ ਦੇ ਮੈਦਾਨ ਦੇ ਵਿੱਚੋਂ। ਸਤ ਕਰਤਾਰ ਦੇ ਜੈਕਾਰੇ ਗਜਾਏ ਆ ਮੇਰੇ ਪਾਤਸ਼ਾਹ ਗਰੀਬ ਨਵਾਜ ਨੇ, ਅਕਾਲ ਪੁਰਖ ਮਹਾਰਾਜ ਦੇ ਸ਼ੁਕਰਾਨੇ ਕੀਤੇ ਆ ਤੇ ਇਹ ਜੰਗ ਜਿੱਤ ਕੇ ਮੇਰੇ ਪਾਤਸ਼ਾਹ ਦੇ ਸਿੰਘ ਵੀ ਇੱਥੇ ਸ਼ਹੀਦ ਹੋਏ, ਸਿੱਖ ਸ਼ਹੀਦ ਹੋਏ ਤੇ ਫਿਰ ਮਹਾਰਾਜ ਬੀਬੀ ਵੀਰੋ ਦੇ ਵਿਆਹ ਦੇ ਵਿੱਚ ਜਾ ਕੇ ਸ਼ਾਮਿਲ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਮੇਂ ਦੀ ਸਮਾਪਤੀ ਹੈ, ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਜੀ ਦਾ ਜਸ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ। ਸਤਿਗੁਰੂ ਜੀ

ਬਖਸ਼ਣ ਹਾਰੇ ਹੈ। ਮਹਾਰਾਜ ਗੁਨਾਹਾਂ ਦੀ ਮਾਫੀ ਬਖਸ਼ਣ, ਅੱਗੇ ਤੋਂ ਸਮਤ ਦੇਣ। ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਘਰ ਦੀਆਂ ਸਵਾਵਾਂ ਸਤਿਗੁਰੂ ਜੀ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਹੋਣ। ਦਰੋ ਘਰੋਂ ਨਿਤਨੇਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ 'ਚ ਬਰਕਤਾਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸੁੱਖ ਸਾਗਰ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ, ਕੋਈ ਰਸਨਾ ਬਾਂਝੀ ਨਾ ਰਹੇ, ਸਾਰੇ ਰਲ ਕੇ।

ਬਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ। ਅੱਜ ਸ਼ਾਮ ਦੇ ਦੀਵਾਨਾਂ ਦੀ ਸੇਵਾ ਆਪ ਜੀ ਦੇ ਸੇਵਕ ਪਰਿਵਾਰ ਰਾਏ ਪਰਿਵਾਰ ਅਤੇ ਵਿਰਕ ਪਰਿਵਾਰਾਂ ਵੱਲੋਂ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਗਈ ਹੈ। ਸਤਿਗੁਰੂ ਕਿਰਪਾ ਕਰਨੀ ਸਭ ਪਰਿਵਾਰਾਂ ਦੀ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਸਭ ਦਾ ਗਾਵਿਆ ਸੁਣਿਆ ਥਾਏ ਪਾਉਣਾ ਜੀ। ਅੱਜ ਭਾਦਰੋ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਸਵੇਰ ਤੋਂ ਹੀ ਬੇਅੰਤ ਸੰਗਤਾਂ ਨੇ ਭਰ ਕਰਕੇ ਆਪ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਸਭ ਦੇ ਸੇਵਾ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ। ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਬੀਤਿਆ ਸਮਾਂ ਸਭ ਸੰਗਤਾਂ ਦਾ ਚੜ੍ਹਦੀ ਕਲਾ ਦਾ ਬਤੀਤ ਹੋਇਆ। ਸਤਿਗੁਰੂ ਭਾਦਰੋਂ ਮਹੀਨੇ ਦੀ ਆਰੰਭਤਾ ਹੋਈ ਹੈ ਭਾਦਰੋਂ ਦਾ ਮਹੀਨਾ ਅਤੇ ਆਉਣ ਵਾਲਾ ਸਮਾਂ ਸਭ ਦਾ ਚੜ੍ਹਦੀ ਕਲਾ ਦਾ ਬਤੀਤ ਕਰਾਉਣਾ ਆਪਣੇ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਬਖਸ਼ਿਸ਼ਾਂ ਨਾਲ ਨਿਵਾਜਣਾ। ਸਤਿਗੁਰੂ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ। ਪਾਵਨ ਹੁਕਮਨਾਮੇ ਬਖਸ਼ ਕੇ ਆਪਣੀਆਂ ਅਸੀਸਾਂ ਬਖਸ਼ੋ। ਸੁੱਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਏ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸੇ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਂ ਰਹਾਉ ਵਿਸੈ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋਵਾ ਸੂਰਜੇ ਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰਿ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਕਾਰਨ ਕੋ ਹੋਏ ਜਾਂਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ

ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲੈ ਚੁਬੇ ਦੁੱਖ ਪਾਵੈ, ਜਮ ਕਾਲ ਸਭ ਹੈ ਤਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਸਤਿਗੁਰੂ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁੱਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪੰਜਾਬ ਔਰ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚਣ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬਿਨਾਂ ਬੁਣੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ

ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖਾ ਦੁੱਖ ਸੁਖ ਪਾਈਐ ਇਕਲਾ ਹੁਕਮੀ ਬਖਸ਼ੀਸਾ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁੰਬੈ ਕਹਿ ਨਾ ਕੋਈ

ਕਥਨਾ ਕਥੀ ਨ ਆਵਾ ਤੋਟਾ ਕਾਥ ਕਥ ਕਥੀ ਕੋਟੀ ਗੁਰਕੋਟਾ ਦੀਦਾ ਦੇ ਲੈਂਦੇ ਤਕ ਪਾਹੇ ਜੁਗਾ ਜੁਗੰਦਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖ ਸਾਹਿਬ ਪਰਵਾਹੂ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।

ਗੁਰੂ ਕਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੀਦੰ ਗੁਰਮੁਖ ਰਿਹਾ ਸਮਾਈ, ਗੁਰੀ ਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ। ਜਿਹਾ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਵ ਜਾਈ। ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰ ਨ ਜਾਈ। ਤੀਰਥ ਨਾਵਾ ਜੀਤ ਸੁਭਾਵਾ ਵਿਣ ਬਾਣੀ ਕੇ ਨਾਈ ਕਰੀ, ਜੇਤੀ ਸਰਠੋ ਪਾਈ ਵਿਖਾ ਵਿਣ ਕਰਮਾ ਕੇ ਮਿਲਾ ਲਈ। ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬਜਾਈ। ਸਭਨਾ ਜੀਆਂ ਕਾ ਇੱਕ ਦਾਤਾ ਸੂ ਮੈਂ ਮਿਸਰ ਨ ਜਾਈ, ਜੇ ਵਿਚਾਰੇ ਆਰ ਜਾ ਹੋਰ ਦਾ ਸੁਣੀ ਹੋਏ। ਨਵਾਂ ਖੰਡਾ ਵੇ ਜਾਣੀਆ ਨਾ ਚਲਾ ਸਭ ਕੋਏ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤਨ ਪੁੱਛਿਆ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋ ਤਰੇ। ਨਾਨਕ ਨਿਰ ਗੁਣ ਗੁਣ ਕਰੇ ਗੁਣ ਮੰਤਿਆ, ਗੁਣ ਦੇ ਤੇ ਆ ਕੋਈ ਨਾ ਸੁਝਾਈ, ਜੇ ਤੁਸ ਗੁਣ ਕੋਏ ਕਰੇ

ਸੁਣਿਆ ਈ ਸਰਬ੍ਰਹਮਾ ਇੰਦ, ਸੁਣਿਆ ਮੁਖ ਸਲਾਹ ਹਨੁਮੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾ ਸੁਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਤਸੰਦੋ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ,

ਸਾਚੁਤਾਈ ਕਾਗਰ ਕਲਮ ਨ ਲਿਖਣ ਹਾਰ ਮੁਨੀ ਕਾਬਾ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਸੁਰਤ ਹੋਆ ਮਨ ਬੁੱਧ ਮੰਨਾ ਸਗਲ ਬਮਨ ਕੀ ਸੁਧਾ ਮੰਨਾ ਮੁਝ ਝੂਟਾ ਨਾ ਖਾਏ ਮੰਨਾ ਨਿਮਕਾ ਸਾਸ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਾਸਾ

ਰੱਖਿਆ ਜਨ ਸੂਤ ਜੇ ਕੋ ਬੁਝੀ ਹੋਆ ਸਚਿਆਰ ਧਵਲੈ ਉਮਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਤਿਸਤੇ ਭਾਤ ਲੈ ਗੁਣ ਜੋਰ ਜੀਆ।

ਪਵਿੱਤਰ ਬਾਬਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਘ ਪਾਓ, ਸੰਘ ਪੂਜਾ ਸੰਤ ਵਧਾਓ।

ਅਸੰਖ ਮੂਰਖ ਅੰਧ ਘੂਰ ਸੰਖ ਜੂਰ ਰਾਮ ਖੂਰ ਸੰਖ ਅਮਰ ਕਰ ਜਾਹੇ ਜੂਰ ਅਸੰਖ ਕਾਲ ਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜੇ ਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪੱਖ ਕਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਜਾਵਾਂ ਇੱਕ ਵਾਰ ਜੂਤਰ ਪਾਵੈ

ਪਾਰੋਏ ਅੱਖਰੀ ਨਾਮ ਖਰੀ ਸਲਾਹ ਅੱਖਰੀ ਗਿਆਨ ਗੀਤ ਗੁਣ ਗਾਏ ਅੱਖਰੀ ਲਿਖਣ ਬੁੰਦਣ ਮਾਣ ਅੱਖਰਾਂ ਸਤਸੰਜੋ ਵਖਾਣ ਜਿਨੇ ਲਿਖੇ ਤਿਸਰ ਨਾਹੀਂ ਜੇ ਫਰਮਾਏ ਤਿਮਤੇ ਬਾਹੇ ਦੀ ਜੇਤਾ ਕੀ

ਸਕੇ। ਭੂਤ ਮਰੀਤੀ ਕੱਪੜ ਹੋਵੇ ਦੇਸਾ ਬੂਨ ਲਈਆ ਉਹ ਤੋਏ ਪ੍ਰੀਆ ਮਰਬਾ ਪੰਕਾ ਸੰਗੇ ਉਹ ਤੂੰ ਪੈਦਾ ਮੈਂ ਕਹਿ ਰੰਗ ਉੱਨੀ ਪਾਪੀ ਆਖਰ ਨਾਹੀਂ ਕਰਕਾ ਕਰਨ।

ਸਿਮਰਨ ਕੀਤਾ ਭਾਉ ਅੰਤਰਗਤੀ ਸਿਮਰਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਹੋਏ ਮਨ ਗੁਣ ਕੀਤੇ ਪੁੱਤਰ ਹੋਏ ਸੋ ਵਾਸਤੇ ਆਸ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਭਗਤਾ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉੱਤੀ ਮਾਹੂ ਕਮਣ ਜਿਤ ਹੁਆ ਆਕਾਰ ਵੀ ਨ ਪਾਈਆ ਪੰਡਤੀ ਜੇ ਹੁਆ ਲੇ ਪੁਰਾਣ ਵਖਤਨ ਪਾਇਓ ਕਾਦੀਆ ਜੇ ਲਿਖਾ ਲੇ ਕੁਰਾਣ ਥਿਤ ਵਾਰਣਾ ਜੋਗੀ ਜਾਣਾ ਰੁੱਤ ਮਾਹੁ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣਾ ਸੋਈ ਕਰੇ ਆਖਾ ਗੁਸਾ ਲਾਈ ਕਿਉਂ ਮਰਨੀ ਕਜਾਲਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ।

ਹੋੜ ਕੇ ਓੜ ਕਭਾਲ ਥੱਕੇ ਵੇਦ ਕਹਿਣ ਕਬਾਸ ਸੱਸ ਅਠਾਰਾਂ ਕਹਿਣ ਕਦੀ ਬਾਸ ਨੂੰ ਧਾ ਲੇਖਾ ਹੋਏ ਤਾਂ ਨਿਕੀਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਆ ਕੀ ਆਪੇ ਜਾਣ ਆ ਸਾਲਾ ਹੀ ਸਾਲਾ ਹੀ ਏਤੀ ਸੁਰਤਨਾ ਬਾਈਆ ਨਦੀਆਂ ਤਾ ਵਹਾ ਪਵੈ ਸਮੁੰਦਰ ਜਾਣੀਆ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਨਲਾ ਹੋਮਨੀ ਜੇ ਤਿਹ ਮਨੋ ਨ ਵੀਸਰਾ ਅੰਤਰ ਸੁਰਤੀ ਕਹਿ ਨਿਯੰਤੇ ਅੰਤਰ ਕਰਣਾ ਦੇ ਨਿਯੰਤਾ ਅੰਤ ਨਾ ਵੇਖਣ ਸੁਣਨ ਦਾ ਅੰਤੇ ਅੰਦਰ ਜਾਪਾ ਕਹਿ ਮਨ ਮੰਦੇ ਅੰਦਰ ਜਾਪਾ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰੀ ਅੰਧਕਾ ਕੀਤੇ ਬਿਰਲਾਏ ਤਾਂ ਕਿ ਅੰਦਰ ਪਾਈ ਜਾਏ ਇਹੋ ਅੰਦਰ ਜਾਣਾ ਕੋਏ

ਸੁੱਚਾ ਕੋ ਜਾਣਾ ਸੋਏ ਜੀਵ ਲਿਆ ਜਾਣੀ ਆਪਾ ਬਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਾ ਮਾਏ ਕੀਤੇ ਮੰਗਾ ਜੂਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਹਰ ਤੱਟਾ ਵਿਕਾਰ ਕੀਤੇ ਲਾਲਾ ਮੁਕਰ ਪਾਹੀ ਕੀਤੇ ਮੂਰਾ ਖਾਹੀ ਖਾਹੇ ਕੀਤਿਆਂ ਦੂਬੂ ਸਰਮਾਰੇ ਪੇਦਾ ਤਰੀ ਦਾ ਤਾਰ ਬੰਦ ਖਲਾਸੀ ਪਾਣਾ ਹੋਵੇ ਹੂਰ ਆਖਣ ਸੱਕਾ ਕੋਏ ਜੇ ਕੋ ਖਾਏ ਕੇ ਆਖਣ ਪਾਈ

ਆਖਾ ਬੜਾ ਕਰੈ ਬਖਿਆਣ, ਆਖਾ ਬ੍ਰਹਮਾ, ਆਖਾ ਇੰਦ, ਆਖਾ ਗੋਪੀਤਾ ਗੋਵਿੰਦ, ਆਖਾ ਈਸਰੇ, ਆਖਾ ਸਿੰਧ, ਆਖਾ ਕੀਤੇ ਕੀਤੇ ਬੁੱਧ, ਆਖਾ

ਇੱਥੇ ਕੀਤੇ ਹੋਰ ਕਰੇ ਤਾਇਆ ਸਿੱਕਾ ਕਹੀ ਗੇ ਜੀਵਨ ਪਾਵਾ ਤੇਵਨ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜੋ ਤਾਂ ਲਿਖੀਐ ਸਿਰ ਗਾਵਾਰ ਗਾਵਾਰ ਸੋ ਦਰ ਕਿਹਾ ਸ਼ੁਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦਾ ਨੀਗਾ ਸੰਗਾ ਕੀਤੇ ਵਾਮਣ ਹਾਰੇ ਕਿ ਤੇਰਾ ਬਰੀ ਸੋ ਕਹੀਣ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਬਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚੇਤ ਗੁਪਤ ਲਿਖ ਜਾਣਾ ਲਿਖਦੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਅੰਦਰ ਡਾਲੇ ਗਾਵੈ ਸਿੱਧ ਸਮਾਧੀ ਇੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੁੰਡਾ ਪੰਡਨ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨਾ ਸੁਰਖਾਂ ਮਰਸ਼ ਪਿਆਲੇ ਗਾਵਨ ਰਤਨੇ ਪਾਏ ਤੇਰੇ ਅਰਸ਼ਰ ਤੀਰਥ ਨਾਲੇ

ਸੀ ਜਾਏ ਨਾ ਜਾਸੀ ਰਚਨਾ ਦਿਲ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਾ ਕੀਤਾ ਆਪਣਾ ਦਿਵ ਤਹਿ ਦੀ ਵਡਿਆਈ ਜੋ ਤਹ ਪਾਵਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਦੋ ਸਰਾਂ ਬਾ ਝੂਡੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੂ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾ

ਜਿਸ ਹੱਥ ਜੂਰ ਕਰ ਵੇਖਾ ਸੋਏ ਨਾਨਕ ਤੁਮਨੀ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਮਨ ਬਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਥਾਵ ਰੱਖੀ ਧਰਮ ਸਾ ਤਿਸਵੇ ਜੀ ਅਜੁਗਤ ਕੇ ਰੰਗ ਤਿਨ ਕੇ ਨਾਮ ਅਨੇਕਾਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਹਿਨ ਬੰਜ ਬਰਬਾਰ ਨਦਰੀ ਕਰਮ ਬਬਾ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਪ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਕੇਤੇ ਕਾਨਮ।

ਚੰਦ ਸੂਰ ਕੇਤੇ ਕੇਤੇ ਮੁੰਡਾ ਦੇਸਾ ਕੇਤੇ ਸਰਬਦਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰੰਸ ਮੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਗ ਨਿੰਦਾ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕੇ ਅੰਦਰੇ ਅੰਦ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਲ ਬਨੂੜ ਖੂੜਾ ਨੰਦ ਸਰਮਖੰਡ ਕੀ ਬਾਣੀ ਰੂਪ ਤਿੱਥਾ ਘਾੜ ਘਣੀਐ ਪੋਤਾ ਨੂੰ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੂ ਕਹਿ ਪਿਛੈ ਪਛਤਾਏ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੂਨ ਮਹਾਂਬਲ ਸੂਰ ਤਨਮੈ ਰਾਮ ਰਿਆ ਪ੍ਰਭੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੈ ਨ ਠਾਗੇ ਜਾਏ ਜਿਨਕਾ ਰਾਮ ਸਾਬਨ ਮਾਏ ਤਿੱਥੈ ਭਗਤ ਵਸੇ ਕੇ ਲੋਆ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਿਹਾ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਦਰ ਅੰਦਰ

ਤੂੰ ਕਹਿਣ ਸਕਤ ਕੇ ਅਚਲ ਮੂਰਤੀ ਅਨੁਭਵ ਪ੍ਰਕਾਸ਼ ਅਮਤੂਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ

ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵਗੌਣੇ ਨਮੋ ਸਰਵਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨਮਾਨੇ ਨਮੋ ਮਾਨਮਾਨੇ ਨਮੋ ਚੰਦਰ ਚੰਦਰੇ ਨਮੋ ਪਾਨਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਰਨਾਦੇ ਨਮੋ ਪਾਨਪਾਨੇ ਨਮੋ ਬਦ ਪਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਮਾਣੀ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਅਭੇਖੀ ਅਪਰਮੀ।

ਨਮੋ ਬ੍ਰੀਤ ਅਬ੍ਰੀ ਦੇਵੇ ਸੁਧਰਮੇ ਨਮੋ ਰੋਹਰਤਾ ਨਮੋ ਰਾਰੂਪੇ ਨਮੋ ਸਾ ਸਾਹੂ ਨਮੋ ਭੂ ਭੂਪੇ ਨਮੋ ਦਾਨਦਾਨੇ ਨਮੋ ਮਰਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਚਿਦਾਨੰਦ ਸਰਵੰ ਵਰਣਾਸੀ ਆਰੂਪੇ ਆਰੂਪੇ ਸੁਮਸਤੰ ਨਿਵਾਸੀ

ਦਿਆਲੰ ਆਸ਼ੇਦੀ ਆਪੇਦੀ ਅਨਾਮੰ ਅਕਾਮ ਸਮਸਤੋ ਪਰਾਜੀ ਸਮਸਤਸਤ ਧਾਮੰ ਤੀ ਰਾਜੂਰ ਚਾਚਰੀ ਛੰਦ ਜਲੇ ਹੈ ਤਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਅਦੇਸ਼ ਹੈ ਭੀਸ ਹੈ ਭੁਜੰਗ ਪ੍ਰਿਆਲ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਅਭੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਬਦੇਸੇ ਨਮੋ ਸਰਾਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਵਾਸੀ ਚਰਪਣ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਾ ਕਰਮੰ ਸਰਬੰਗਦਾਤਾ ਸਰਬੰਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ

ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮਹੀਨ ਬੇਸ ਧਾਮ ਨਾ ਜਾਹੇ ਸਰਮਾਂ ਸਰਬੱਤਰ ਮਾਂ ਸਦਾ ਮਾਨਦਾ ਹੈ ਏਕ ਮੂਤਨੇ ਦਰਸ਼ਨਾ ਕੀਨ ਰੂਪਨ ਏਕਾ ਖੇਲ ਖੇਲ ਖੇਲ ਖੇਲਣੇ ਅੰਧ ਕੋ ਬਰੇਕ

ਚਾਕਰ ਜਨਮ ਵਰਮਹੀਨ ਚੱਕਰ ਬੱਕਰ ਫਿਰੇ ਚਤਰ ਚਾਕ ਮਾਨਹੀ ਪ੍ਰਦੀਨ ਲੋ ਚੌਦਹ ਕੇ ਬਿਖਾ ਜਗ ਜਾਪ ਹੀ ਦੇ ਜਾਪ ਆਦੀਪ ਨਾ ਮੂਰਤ ਥਾਪਿਓ ਸਭ ਜੇ ਥਾਪ ਪਰਮ ਰੂਪਨੀ ਮੂ

ਸ਼ਾਸਤਰ ਨਾਇਆ ਨੀਵਾ ਚਿੱਤ ਮਧੂ ਭਾਰ ਛੰਦ ਵਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਆਪੰਗ ਉਪਮਾ ਅਨੰਗ

ਅਨਭੂਦਿਆੰਗ ਅਭਾਇ ਅਭੰਗ ਗਾਤ ਮਿਤਿ ਆਪਾਰ ਗੁਣ ਗਣੇ ਉਦਾਰ ਮੋਹਨ ਗਨ ਬਰੜਾ ਨਿਰਭੈ ਨਿਕਾਮ ਆਦੁਤ ਪ੍ਰਚੰਡ ਮਿਲਗਧਿਆ ਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪ੍ਰਣੰਡਿਆ ਨਨ ਵਾਡਿਆ

ਕਿਆ ਕਾਮੇ ਭੁਜੰਗ ਪ੍ਰਿਆਦ ਛਾਂਦਾ ਚਤਰ ਚੱਕਰ ਕਰਤਾ ਚਤਰ ਚੱਕਰ ਹਰਦਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਦੀ ਚਤਰ ਚੱਕਰ ਵਰਦੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨ ਭਰਮੰਗ ਨ ਪਿੱਤਰਾ ਨ ਕਰਮੰਗ ਨ ਕਾਏ ਆ ਜਨਮੰਗ ਆ ਜਾਏ ਨਾ ਚਿੱਤਰਾ ਨ ਮਿੱਤਰਾ ਪਰੇ ਆ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ੰਤ ਪ੍ਰਸਾ ਕਥਦੇ ਕੇ ਆ ਸ਼ਿਜ ਦੀਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮਾ ਕੇ ਆ ਭੰਜ ਭਰਮਾ ਕੇ ਆ ਭਿਜ ਲੋਕਾ ਕੇ ਆ ਦਿਤ ਸੋਕਾ ਕੇ ਅਵਸੂਤ ਮਰਨ ਕੇ ਬਭੂਤ ਕਰਨ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸ਼ੋਕ ਵਰਣ ਕੇ ਸਰਬਾ ਆਭਰਨ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਪਾ ਅਨੂਪ ਹੈ ਕੇ ਆਦਾ ਦੇਵ ਹੈ ਕੇ ਆਪਾ ਭੀਵ ਹੈ ਕੇ ਚਿੱਤਰੰ

ਕੇ ਰਾਜ ਕੇ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਰੀ ਹੈ, ਕੇ ਸਰਬੰ ਦਰੀ ਹੈ, ਕੇ ਸਰਵਤਰ ਮਾਨਿਆ, ਕੇ ਸਰਵਤਰ ਦਾਨਿਆ, ਕੇ ਸਰਵਤਰ ਗਾਉਣੇ, ਕੇ ਸਰਵਤਰ ਭਾਉਣੇ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸਾ, ਕੇ ਸਰਵਤਰ ਰਾਜਾ, ਕੇ ਸਰਵਤਰ ਸਾਜਾ, ਕੇ ਸਰਵਤਰ ਦੀਨਾ, ਕੇ ਸਰਵਤਰ ਅਣੀਨਾ, ਕੇ ਸਰਵਤਰ ਜਾਹੋ, ਕੇ ਸਰਵਤਰ ਪਾਹੋ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸਾ, ਕੇ ਸਰਵਤਰ ਕਾਲਾ, ਕੇ ਸਰਵਤਰ ਪਾਲਾ, ਕੇ ਸਰਵਤਰ ਹੰਤਾ, ਕੇ ਸਰਵਤਰ ਗੰਧਾ, ਕੇ ਸਰਵਤਰ ਭੇਖੀ, ਕੇ ਸਰਵਤਰ ਭੇਖੀ, ਕੇ ਸਰਵਤਰ ਕਾਜਾ, ਕੇ ਸਰਵਤਰ ਰਾਜਾ, ਕੇ ਸਰਵਤਰ ਸੁਖ, ਕੇ ਸਰਵਤਰ ਭੁੱਖ, ਕੇ ਸਰਵਤਰ ਤ੍ਰਾਣ, ਕੇ ਸਰਵਤਰ ਪ੍ਰਾਣ, ਕੇ ਸਰਵਤਰ ਦੇਸਾ, ਕੇ ਸਰਵਤਰ ਭੇਸਾ, ਕੇ ਸਰਵਤਰ ਮਾਨਿਆ, ਸਦਾਵੰ ਪ੍ਰਧਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭੰਨ, ਕੇ ਸਰਵਤਰ ਮਨ, ਕੇ ਸਰਵਤਰ ਇੰਦ੍ਰ, ਕੇ ਸਰਵਤਰ ਚੰਦ੍ਰ, ਕੇ ਸਰਬੰ ਕਰੀਮ, ਕੇ ਪਰਮੰ ਭਾਈਮ, ਕੇ ਆਕਲ ਅਲਮ, ਕੇ ਸਾਹਿਬ ਕਲਮ, ਕੇ ਉਸ ਨਾਲ ਵਜੂ ਹੈ, ਤਮਾਮ ਦਰਜੂ ਹੈ, ਹਮੇਸ਼ਰ ਸਲਾਮ, ਸਰੀ ਖਦਮ ਦਮ, ਗਰੀਮ ਉਲ ਸ਼ਿਕਸਤੇ, ਗਰੀਮ ਉਲ ਪਰਸਤ, ਬਿਲੰਦਲ ਮਕਾਨ, ਜਮੀਨਦਲ ਜਮਾਨ, ਤਮੀਜਲ ਤਮਾਮ, ਰੁਜੂ ਨਿਧਾਨ, ਹਰੀ ਫਲਾ ਜੀਮ, ਰਜਾਏ ਖਜਗੀਨ, ਦੇਖੋ ਤਰੰਗ ਹੈ, ਭੇਦ ਹੈ, ਭੰਗ ਹੈ, ਅਜੀਜ ਨਵਾਜ ਹੈ।

ਮਸਤਲ ਸਲਾਮ ਹੈ, ਸਦਾ ਭਲਾ ਕਾਮ ਹੈ, ਨਿਰਬਾਧ ਸਰੂਪ ਹੈ, ਗਾਦ ਹੈ, ਨੂਪ ਹੈ, ਓਂਗਾਦ ਰੂਪੇ ਅਨਾਦ ਸਰੂਪ ਹੈ, ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਭਾਦੇ ਅਗੰਜੇ ਅਗਾਦੇ ਸੁਭੰ ਸਰਭਾਗੇ ਸੁਸਰਭਾਨੁਰਾਗੇ ਤ੍ਰੇ ਭੁਗਤਾ ਸਰੂਪ ਹੈ, ਸ਼ਿਜ ਹੈ, ਸ਼ੂਤ ਹੈ, ਕਿੰਦਰਕੰ ਪ੍ਰਣਾਸ ਹੈ, ਪ੍ਰਿਥੀਆਂ ਪ੍ਰਵਾਸ ਹੈ।

ਹਾਜ਼ਰ ਹਜ਼ੂਰ ਹੈ ਮੇਸਰ ਸਲਾਮ ਹੈ ਸਮਸਤਰ ਕਲਾਮ ਹੈ ਕਿ ਸਾਹਿਬ ਦਮਾਕ ਹੈ ਕਿ ਸੰਚਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਸੰਜਮਾਲ ਹੈ ਗਰੀਮ ਉਲ ਖਿਰਾਜ ਹੈ ਗਰੀਬ ਉਲ ਨਵਾਜ ਹੈ ਹਰੀਫ ਉਲ ਸ਼ਿਕਨ ਹੈ ਰਾਸਲ ਬਿਕਨ ਹੈ ਕਲੰਕ ਬਰਨਾਸ ਹੈ ਸਮਸਤ ਨਿਵਾਸ ਹੈ ਅਗਨਜਲ ਅਗਨੀਮ ਹੈ ਰਜਾਇਕ ਰਹੀਮ ਹੈ

ਕਰੀ ਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕੇ ਚਰੰਗ ਪ੍ਰਕਾਸ਼ ਹੈਂਗ ਮਿੱਤੋ ਸਭਾ ਸੈਂ ਕੇ ਅਜਬਾ ਸਰੂਪ ਹੈਂਗ ਮਿੱਤੋ ਬਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਰੰਗ ਅਲੰਗ ਹੈ ਕਿ ਮਿੱਤੋ ਅਭੰਗ ਹੈ ਮਧੂ ਭਾਰ ਸ਼ੰਤ ਪ੍ਰਸਾਦ ਮੋਨ ਮਨ ਭਰਣਾ ਗੁਰਗਰਮਦਾਮ ਹਰ ਭਰਿਆ ਗੰਜ ਹਰਣਾ ਪ੍ਰਭਾਂਜੀ

ਗੁਣ ਗਨ ਮਰਣਾ ਜਲ ਥਲ ਮਦਾਮ ਅਨਸ਼ੇਦ ਅੰਗ ਆਸਨ ਅਪੰਗ ਉਪਮਾ ਅਪਾਰ ਗਤਾਰ ਜਲ ਥਲ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਤ ਅਨੁਭਵ ਅਨਾਤ੍ਰੇਤਾ ਦੁਰਾਸੁ ਅਜਾਨ ਬਾਹੁ ਇਕੈ ਸਦਾਹੁ ਓਅੰਕਾਰਿਆ ਕਸਨੀ ਅਨਾਖ ਖਲਖੰਡ ਗਿਆ ਗੁਰਬਰਿਆ ਅਕਾਲ ਘਰ ਘਰ ਭਰਨਾ ਚਿਤ ਚਰਨਾ

ਹਰ ਬੋਲ ਮਨਾ ਸ਼ੰਤ ਵੈ ਪ੍ਰਸਾਦ ਕਰੁਣਾਲੇ ਹੈ ਰਖਾਲੇ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਬਨਬਾਨੀ ਹੈ ਜਗਜਾਨੀ ਹੈ ਸਰਬੰਗਰ ਹੈ ਸਰਬੰਗਰ ਹੈ ਸਰਬਵਾਸੀ ਹੈ ਸਰਬ

ਨਾ ਰੇਖੇ। ਆਕਰ ਮੰਗਾ ਪਰਮੰਗਾ ਗੰਜੇ ਅਲੇਖੇ, ਭੁਜੰਗ ਪ੍ਰਿਆਰ ਛੰਦ ਨਮਸਤੁਲ ਨਮਸਤੁਲ ਵਰਣਾਮੇ ਸੁਮਸਤੁਲ ਵਰਣਾਸੇ, ਆਗੰਜੁਲ ਅਨਾਮੇ ਸੁਮਸਤੁਲ ਨਿਵਾਸੇ, ਨਿਰਕਾਮ ਵਿਬੂਦੇ ਸੁਮਸਤੁਲ ਸਰੂਪੇ, ਕੋਕਰਮ ਵਰਣਾਸੀ ਸੁਧਰਮ ਵਿਬੂਦੇ ਸਦਾ ਸਚਿਦਾਨੰਦ ਸਤਰੰਗ ਵਰਣਾਸੀ, ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ, ਅਜਾਏ ਬਾਗ ਬੂਤੇ ਗਜਾਏ ਬਾਗ ਨੀਵੇਂ, ਹਰੀਅੰ ਕਰੀਅੰ ਕਰੀ ਮਦਰ ਹੀਮੇ, ਚਤਰ ਚੱਕਰਵਰਤੀ ਚਤਰ ਚੱਕਰ ਪੁਗਦੇ, ਸੁਵੰਭਵ ਸੁਭੰ ਸਰਬਦਾ ਸਰਬਜੁਗਤੇ, ਦੁਕਾਲੰ ਵਰਣਾਸੀ ਦਇਆਲੰ ਸਰੂਪੇ,

ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵੀਏ ਸਰਾਭਗ ਸੁਧ ਸਮੂਹ ਸਧਾਨ ਕੇ ਦੇ ਮਰਿਓ ਘਰ ਯੁਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਐ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਭਾਏ ਕਿਰਪਾ ਹੁਣ ਤੇ ਏਕ ਰਤੀ ਮਿਰ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇਕੂ ਦੱਤ ਪੌਣ ਕੇ ਕੌਣ ਕੋ ਜਾਤਨ ਵਾਰੇ ਬਾਰੀ ਭੁਜਾਨ ਕੇ ਭੂਪ ਭਲੀ ਬੈ ਨਿਆਵਲ ਸੀਸਨਾ ਜਾਤ ਵਿਚਾਰੇ ਏਤੇ ਪੈਤਾ ਕਾਂ ਬੈ ਭੂਪਤ ਅੰਤ ਕੋ ਨੰਗੇ ਹੀ ਪਾਏ ਪਦਾਰੇ ਜੀਤ ਫਿਰੈ ਸਬਦੇ ਦਸਾਨ ਕੋ ਬਾਜਤ ਢੋਲ ਮ੍ਰਿਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਦ ਹੀ ਆ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣੇ ਨੀ ਜਾਪ ਵਿਚਾਰੇ ਸ਼੍ਰੀ ਪਾਸ਼੍ਰੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਨ ਸਦਾਰੇ ਤੀਰਥ ਨਾ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਮਸੇਖਾ ਵੇਦ ਪੁਰਾਨ ਦੇਵ ਕੁਰਾਨ ਜਮੀਨ ਜਮਾਨ ਸਵਹਨ ਪੇਖੇ ਪੇਖਾ।

ਦੇਖਾ ਸ਼੍ਰੀ ਭਗਵਾਨ ਭਜੇ ਮਨ ਭੂਪਤੇ ਕਰਤੀ ਮਨ ਏਕ ਨ ਦੇਖਾ ਸੋਧ ਸੇ ਪਹਾ ਦੁਨੰਦ ਬਹਾ ਸੋ ਸਾਜ ਸੁਨਾ ਦਰਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਦਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਬਨੇ ਬਰਿਆਰ ਅਬ ਚਾਹਰਾ ਸਾਰ ਕੀ ਧਾਰ ਪਛਈਆ ਧੂਰਤ ਦੇਸ਼ ਮਲਿੰਦ ਮਵਾਸਨ ਮਤ ਇਕ ਜਾਨ ਕੇ ਮਾਨ ਮਲਈਆ ਗਾੜੇ ਗੜਾਨਕ ਤੂੜ ਨਹਾਰ ਸੁਬਾਤਨ ਹੀ ਚਕਚਾ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਟਕ ਨੇਕ ਸੁਵੇਕ ਦਵਈਆ ਦਾਨਵ ਦੇਵ ਨਿੰਦ ਸਾਚਰ ਭੂਤ ਭਵਿੱਖ ਭਵਾਨ ਜਪ

ਪਾਪਨਗੇ ਪਾਪਨ ਦਿਖ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਵਾਏ ਅਵਲੂ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜੌਨ ਤਰਲ ਕੋ ਰਾਜ ਕਰੇਂਗੇ ਕੂੜ ਸ਼ਨਾਨ ਗਜਾ ਦਿਖਦਾਨ ਨੇ ਸੁਅੰਬਰ ਸਾਜ ਭਰੇਂਗੇ ਬ੍ਰਹਮ ਹੀ ਸਰਬਿਸਨ ਸਚੀ ਪਤ ਅੰਧ ਫਸੇ ਜਾਂ ਵਾਪਰੇਂਗੇ ਜੇ ਨਰ ਸ਼੍ਰੀ ਪਦ ਕੇ ਪ੍ਰਸਹ

ਬਾਸ ਕੀਓ ਵਿਖਿਆਨ ਸੁਬੈਠਕ ਐਸੇ ਹੀ ਐਸੇ ਸੁਬੈ ਸਮਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਨਮ ਪ੍ਰੇਮ ਕੀ ਆਤਨੀ ਪ੍ਰਭਾਇਓ ਕਾਹੂ ਲੈ ਪਾਹਨ ਬੂਤਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਅਰਵਾਚੀ ਦਿਸਾ ਮੈਂ ਕਾਹੂ ਬਸ਼ਾਂ ਕੋ ਸੀ ਸੁਣਵਾਇਓ ਕਉ ਬਤਾਨ ਕਬੂਜਤ ਹੈ ਪਸ਼ਕੂ ਮਰਤਾਨ।

ਚਾਉ ਭਾਈ ਸਾਹਿਬ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੇ ਉਹ ਬਾਰ ਬੇਨਤੀ ਚਾਉ ਭਾਈ ਹਮਰੀ ਕਰੋ ਹਾਦਰ ਸ਼ਾ ਪੂਰਨ ਹੋਏ ਚਰਗੀ ਸ਼ਾ ਤਬ ਚਰਨਨ ਮੰਨਰੈ ਹਮਾਰਾ ਇਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੂ ਆਪ ਹਾਦੈ ਮਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਿਨ ਕਰਦਾ ਕਰੀਆ ਸਭੈ ਰਣ ਕਵਾ ਸਿੰਘਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣ ਤਿਆਉ ਜੋ ਬਾਰ ਚਾਹੋ ਸੋ ਤੁਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁਨ ਚੁਨ ਸਤਰ ਹਮਾਰੇ ਮਾਰੀਆ ਆਪ ਹਾਦੈ ਮਦੇਵ ਵਰੀਆ ਮਨ ਕਾਲ ਕਾਤਰਾ ਨਮਰੀਆ ਪੂਜੋ ਸਦਾ ਹਮਾਰੇ ਪੱਛਾ ਸਰੀਆ ਤੁਜੂ ਕਰੀਓ ਰਛਾ ਰਾਹ ਲਿਓ ਮੇ ਰਾਖਣ ਹਾਰੇ ਸਾਹਿਬ ਸੰਸਹਾਏ ਬਿਆਰੇ ਦੀਨ ਬੰਦ

ਰਚਣੇ ਵਜਾਇਓ। ਆਦਿ ਅੰਤਿਕਾ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਆ, ਸਤਰਨ ਕੋ ਪਾਲਮੋ ਬਰ ਕੀਆ, ਕੜ ਕੜ ਕੀ ਅੰਦਰ ਕੀ ਜਾਂਦ, ਭਲੇ ਬੁਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰਿਆ ਸੂਲਾ, ਸਾਪਰ ਕਿਰਪਾ ਦ੍ਰਿਸ਼ਟ ਕਰ ਬੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਗਏ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਾਟ ਘਾਟ ਕੇ ਪਟ ਪਟ ਕੀ ਜਾਣੈ, ਜਪਤ ਕਰਾ ਕਰਾ ਕਰਤਾਰਾ, ਪ੍ਰਜਾ ਧਰਤ ਵਧੀ ਅਪਾਰਾ, ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮੰਤ ਦੇ ਦਰ ਸਭ ਹੂੰ, ਜੇਤੇ ਬਦਨ ਸਿਫਟ ਸਭ ਤਾਰੈ, ਆਪ ਆਪਣੀ ਬੂਝ ਉਚਾਰੈ,

ਸਿਖਰੀ ਸਿਠ ਦਿਖਾਏ ਅਚੰਭਵਾ ਜੁਗਾ ਸਰੂ ਸੁਅੰਭਵ ਅਬ ਰਸ਼ਾ ਮੇਰੀ ਤੁਮ ਕਰੋ ਸਿੱਖੀ ਉਬਾਰ ਆ ਸਿੱਖ ਸੰਗਰੋ ਦੁਸ਼ਟ ਜਦੇ ਅਠਵਤ ਉਤਪਾਤਾ ਸਗਲ ਮਲੇਸ਼ ਕਰੂ ਰਣਕਾਤਾ ਜੇ ਅਤੁ ਤਵ ਸ਼ਰਣੀ ਪਰੇ ਤਨਕਾ ਦੁਸ਼ਟ ਦੁਖਤ ਵੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਨਕੇ ਤੁਮ ਸੰਗੜ ਸਪਟਾਰੇ

ਸੁਮਰਾਤਾ ਕਿਰਬੈ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾ ਕਰਤਾ ਸ਼੍ਰੀ ਆ ਤੁਜਾ ਪਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਦ ਫਲ ਪਾਵੈ ਸੋਈ ਦੂਖ ਨੰਤ ਸਾਹਿਬ ਆਪਦ ਕੋਈ ਅੜੇਲਾ ਸੁਨੈ ਗੁੰਗ ਜੋ ਜਹੇ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ

ਅਰਧ ਸੈਸ ਕੁੰਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰ ਸੱਤਰ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ।

ਸ਼ਬਦ ਰੂਪ ਯਾਰੂ ਸੱਚਾ ਨਾਮ ਮੇਰਾ ਆਧਾਰੂ ਵਾਜੇ ਪੰਚਾ ਸ਼ਬਦ ਤਿਰਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਨਕਰ ਤਾਰੀਆ ਪੰਚ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ

ਧੰਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਆ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋਖ ਦਿਓ ਕਤਕਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਣੀ ਤਿਨਾ ਕੀਤੀ ਜਨ ਠਗੌਲੀ ਪਾਈਆ ਕੁਰਬਾਨ

ਵਿਚਾਰਿਆ ਤੂੰ ਸਦਾ ਸਤਿ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲਾ ਨਾਹੀਂ ਦਹਿਨਾਰ ਕਿਉਂ ਚਦਲਾਈਐ ਐਸਾ ਕੰਮ ਲੈ ਨਾ ਕੀਚਾ ਜਦ ਅੰਤ ਬਛੋਂ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੁੰਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ।

ਜਾਣ ਹੈ ਜੀ ਜੰਦ ਸਭ ਖੇਲ ਤੇਰਾ ਕਿਆ ਕੁਆ ਵਖਾਣ ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ ਸੁਰ ਨਾਰ ਮੰਜਲ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾਗਿਨੀ ਸੱਚਾ ਮਨ ਵਸਾਇਆ ਜੀ ਜੰਦ ਸਭ ਤੁਰਦਾ ਪਾਏ ਵੇ ਪ੍ਰਸ਼ਨ ਆਇਆ ਲਾਭ ਲੋਭ ਅੰਕਾਰ ਚੁੱਕਾ ਸਤਿਗੁਰੂ ਹੱਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ

ਚਲਾ ਹਿਤ ਬਚੱਲਾ ਸਵਾਮੀ ਹੁਰ ਕਿਆ ਜਨਾ ਗੁਣ ਤੇਰੇ ਜੇਬ ਤੂੰ ਚਲਾ ਹਿਤ ਬਾ ਚੱਲਾ ਜਿੰਨਾ ਮਾਰਗ ਪਾਵਹਿ ਕਰ ਕਿਰਪਾ ਜਨ ਨਾਮ ਲਾਹੀ ਸੇ ਹਰ ਹਰ ਸਦਾ ਤੇ ਆਵਹੇ ਜਿਸਨੋ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬਾ ਜਿਉਂ ਪਾਵਾ ਤੁਮੈਂ ਚਲਾਵਹੇ।

ਇਹ ਤਨਕਾ ਮਨਮੁਸਿਆ ਜੰਦਰ ਹੋਂ ਲਿਖਿਆ ਆਇਆ ਗਫਰੇ ਕਨੇਰੇ ਕਰੈ ਗੱਲਾ ਗੱਲੀ ਕਹਿਣਾ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮਾ ਜਿੰਨੀ ਦਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉਂ ਪਵਿੱਤ ਸੰਗ ਸਬਾਈਆ ਕਹਿੰਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਾ ਜਿਨ ਗੁਰਮੁਖ ਹਰ ਹਰ ਧਿਆਇਆ।

ਸੰਜਮਤ ਉਤਾ ਜਾਇ ਮਨ ਧੋਵੋ ਸ਼ਬਦ ਲਾਗੋ ਅਰਸੋਂ ਲੋਚਤ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਏਸਾ ਸਾਹਿਬ ਜਾਇ।

ਬਾਣੀ ਕੂੜ ਕੀ ਸਹਿ ਪੰਚਾ ਨਾਹੀ ਮਨਸਾ ਸਾਸ ਮਾਣੀ ਜਨਮ ਰਾਜਨ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜੈ ਮਾਨਨ ਮਲਾ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁ ਸੇਖਾ ਕੋਈ ਜਿਉਂ ਰਹਿ ਗੁਰੂ ਨਾਲੇ ਗੁਰ ਕਾ ਚਰਨ ਹਿਰਦੈ ਦਿਆਏ

ਜੇ ਕੋ ਗੁਰ ਤੇ ਬੇਮੁਖ ਹੋਵੈ ਮਨ ਸਰ ਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਮਨ ਸਰ ਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਨ ਸਰ ਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜੇ ਨ ਕਉ ਦਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰੈ ਰਸਨਾ ਕਹੇ ਆਖ ਨ ਜਾਣੀ ਚਿੱਤ ਜਨਕਾ ਰਲਿਆ ਮਾਇਆ ਬੁੰਦਨ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਹੜਾ ਸਿਵ ਸਕਤੇ ਆਪ ਪਾਏ ਕਹਿ ਕਰਤਾ ਆਪੇ ਹੁਮਰਤਾਏ ਹੁਮਰਤਾਏ ਆ ਵੇਖਾ ਗੁਰਮੁਖ ਸੇ ਬੁਝਾਏ ਤੋੜੇ ਬੰਦਨ ਹੋਵੈ ਮੁਕਤ ਸ਼ਬਦ ਮਨ

ਸੁੱਤਾ ਸਾਲ ਨ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੀਜਨ ਜਾਗੇ, ਜਿੰਨਾ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ। ਰਾਨ ਸੋ ਤਰਪਾਏ ਜਿਸਨੂੰ ਅੰਦਰ ਹਲ ਲਾਗੈ,

ਮਾਇਆ, ਮਾਇਆ ਅਨੁਸਾਰ ਇੱਕੋ ਜਿਹੀ ਕਰਤਾ ਹੀ ਦਰਚਾਇਆ, ਜਾਂ ਬਾਣਾ ਤਾਂ ਜੰਮਿਆ ਪਰਵਾ ਭਲਾ ਪਾਇਆ, ਲੇਵਾ ਛੁਟਕੀ ਨੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ, ਇਹ ਮਾਇਆ ਜੇਤ ਹਰ ਵਿਸਰੈ ਮੋਹ ਪਜੇ ਪਾਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਮਲਾਗੀ ਤਿਨ ਵਿੱਚੇ ਮਾਇਆ ਪਾਇਆ।

ਧੰਨ ਨਾ ਮਿਲਿਆ ਜਨ ਹਰਿਆ ਪੀ ਪਾਣਾ ਕਹਿ ਨਾਨਕ ਹਰਾਸ ਮੇਰੀ ਮਨ ਹੂਆ ਬਣਜਾਰਾ ਏ ਰਸਨਾ ਤੂੰ ਅਨਰਸਰਾ ਚ ਰਹੀ ਤੇਰੀ ਪਿਆਸ ਨਾ ਜਾ ਪਿਆਸ ਨਾ ਜਾਏ ਹੂਰਤਾ ਕਿਤਾ ਜਿਚਰਾ ਰਸ ਪੱਲਾ ਨਾ ਪਾਏ ਹਰਸ ਪਾਏ ਪੱਲਾ ਪੀਆ ਹਰ ਰਸ ਬੌੜਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੂਰ ਅਨਰਸਾ ਵਿਸਰੇ ਜਾਂ ਹਰ ਵਸੀ ਮਨ ਆਏ ਇਹ ਸਰੀਰਾ ਮੇਰਿਆ ਹਰ ਤੁੰਬੈ ਜੋਤ ਰਖੀ ਤਾਂ ਤੂੰ ਜਗਮੈਂ ਆਇਆ ਹਾ ਜੋਤ ਰਖੀ ਤੁਰ ਵਿਚਾ ਤਾਂ ਤੂੰ ਜਗਮੈਂ ਆਇਆ ਹਰਿਆ ਪੇ ਮਾਤਾ ਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ ਮਨ ਚਾਉ ਪਿਆ ਪ੍ਰਭਿਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨਿ ਸਖੀਐ ਸੋਗ ਦੂ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾ ਹਰ ਸੁਭੁਗੋ ਕਹਿ ਨਾਨਕ ਪ੍ਰਭਿਆ ਮਿਲਿਆ ਕਰਨ ਕਾਲਨ ਜੋਗੋ ਇਹ ਸਰੀਰਾ ਮੇਰਿਆ ਸਜਗਮੈਂ ਆਏ ਕਹਿ ਕਿਆ ਤੁਰ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂ ਹਰ ਮਨ ਨਾ ਵਸਾਇਆ

ਬਾਜੂ ਤਰੀ ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਧੀ ਆ ਜਾਂ ਵੇਖਾ ਹਰੇਕ ਹੈ ਹਰ ਬਿਨੇ ਅਵਰਨ ਕੋਈ ਕਹਿ ਨਾਨਕੇ ਨੇਤਰੇ ਅੰਦਸੇ ਸਤਿਗੁਰ ਮਿਲਿਆ ਦੇਬਾ ਦ੍ਰਿਸ਼ਟ ਹੋਈ।

ਅਲਖ ਵਡਾਣੀ ਤਾਂ ਕੀ ਗਲ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵ ਸਾਚਾ ਸੁਣਨ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰਾਖੈ, ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ, ਨੌ ਦੁਬਾਰੇ ਪ੍ਰਗਟ ਕੀਏ ਦਸਵਾਂ ਗੁਰ ਖਾਇਆ। ਗੁਰਦੁਆਰੈ ਲਾਏ ਪਾਵਨੀ, ਕਨਾ ਦਸਵਾਂ ਦੁਆਰ ਦੇਖਾਇਆ। ਤੈਨ ਏਕ ਰੂਪ ਨਵ ਨਮ ਨਿਦਾ, ਤਿਹਦਾਇ ਅੰਦਰ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਆ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਮਜਾਇਆ। ਯੋ ਸਾਚਾ ਸੁਹੇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੁਹੇਲਾ ਘਰ ਸਾਚਾ, ਜਿੱਥਾ ਸਦਾ ਸੱਚ ਦਿਆ ਵਹੇ। ਸਚੋ ਧਿਆ ਵਹਿ ਜਾਂ ਦੁਰਬਾਵਾ, ਗੁਰਮਾ ਜਨਾ ਬੁਝਾ ਵਹੇ। ਯੋ ਸੱਸ ਬਣਾ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ

ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰਿ ਨਾਉ ਨਿਧਿ ਆਵੈ ਧਾਏ।

ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ।

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਤੇ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਚਰਨਾ ਚਰ ਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ

ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ।

ਅਤੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਆਪ ਵਿਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਵਰਤਣ ਕੇ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਸੋ ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਦੀ ਰਸਨਾ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ

ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜੰਮੇ ਸੁਖਾ ਚਨ ਕਚ ਮਾ।

ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵੇ ਆਕਾਰ ਕੁਦਰਤ ਵੇਦ ਪ੍ਰਾਂਕ ਦੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ

0: ਪੜ ਪੜ ਭਰੀਏ ਸਾਥ, ਪੜ ਪੜ ਵੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜਿੱਤੇ ਵਰਸ ਵਰਸ, ਪੜੀਏ ਜਿੱਤੇ ਮਾਸ, ਪੜੀਏ ਜਿੱਤੇ ਯਾਰ ਜਾ, ਪੜੀਏ ਜਿੱਤੇ ਸਾਸ। ਨਾਨਕ ਲਿਖ ਇੱਕ ਗੱਲ ਹੋਰ, ਹਮੇ ਚੱਕਣਾ ਝਾਕ ਮਹਲਾ ਪਹਿਲਾ।
1: ਲਿਖ ਲੇ ਪੜਿਆ ਤੇਤਾ ਕੜਿਆ, ਬਹੁਤ ਤੀਤ ਭਵਿਆ ਤੇਤੋ ਲਵਿਆ, ਬਹੁ ਭੇਕਿਆ ਦੇਹੀ ਦੁਖ ਦੀ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਦਾਈ ਲਖਿਆ ਰਹਾਉ। ਜਾਤ ਮੈਂ ਜੋ ਜੋਤ ਮੈਂ ਜਾਤਾ ਕੁਲ ਕਲਾਂ ਪ੍ਰਭੂ ਰਹਿਆ। ਤੂੰ ਸੱਚਾ ਸਾਹਿਬ ਸਿਵ ਸੁਹਾਲਿਓ ਦਿਨ ਕੀਤੀ ਸੁਪਾਰ ਪਿਆ। ਓ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

ਸਤਿਗੁਰ ਵੱਡਾ ਕਰ ਸਲਾਹ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਈਆਂ ਜਾਂ ਸਪਣਾ ਤਾਂ ਮਨ ਵਸਾਈਆਂ ਕਰ ਹੁਕਮਸਤ ਹੱਥਰ ਵਿੱਚੋਂ ਮਾਰ ਕੜੀਆਂ ਬਰਿਆਈਆਂ ਸਹਿਤ ਉੱਠੇ ਨੌਨਤ ਪਾਈਆਂ ਸਹਿਤ ਉੱਠੇ ਨੌਨਤ ਪਾਈਆਂ।

ਕੀਰਤਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਦੇ ਸਵਾਤ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸਿੰਘ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਮਨਜ਼ੂਰ ਕਰ, ਸਤਿਗੁਰ ਜੀ ਸਰਬਾਧਿਕ ਕਾਜ ਰਾਸ ਕਰਨ। ਹੁਣ ਆਪਦੇ ਸਾਹਮਣੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਗਨ ਬਰਾਬਰ ਤਪੈ ਪਿਤਰ ਵਗੈ ਕਾਤੀ ਪਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਤੀ ਪਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਤੀ। ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਨਾਵਾਂ ਮਨ ਰੇ

ਭਗਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਗੁਰੂ ਗ੍ਰੀਨਵਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਹੈ, ਰਾਗ ਸੋਰਠ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 632 ਉੱਪਰ ਇਹ ਮੁੱਖ ਵਾਕ ਦਰਜ। ਮਨ ਰੇ ਕੌਣ ਕੁਮਤ ਤੈਂ ਲੀਨੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿੰਨੀ ਵੀ ਬਾਣੀ ਹੈ ਉਹਦੇ ਵਿੱਚ ਮਨ ਨੂੰ ਵਾਰ ਵਾਰ ਸੰਬੋਧਨ ਕੀਤਾ ਗਿਆ, ਮਨ ਨੂੰ ਹੀ ਮੁੱਖ ਰੱਖਿਆ ਗਿਆ, ਮਨ ਨੂੰ ਉਪਦੇਸ਼ ਕੀਤਾ ਗਿਆ। ਬਹੁਤ ਸਾਰੇ ਸ਼ਬਦਾਂ ਦੇ ਅੰਦਰ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ, ਇਸ ਤਰ੍ਹਾਂ ਦੇ ਬੜੇ ਬੋਲ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿੰਨੀ ਵੀ ਬਾਣੀ ਹੈ ਲਗਭਗ ਮਨ ਨੂੰ ਸੰਬੋਧਨ ਕੀਤਾ ਗਿਆ। ਅੱਜ ਦੇ ਪਾਵਨ ਪਵਿੱਤਰ ਬਚਨ ਅੰਦਰ ਮੁੱਖ ਵਾਕ ਦੇ ਪਹਿਲੇ ਬੋਲਾਂ ਦੇ ਵਿੱਚ ਮਨ ਨੂੰ ਹੀ ਆਖਿਆ, ਮਨ ਰੇ ਇਹ ਮੇਰੇ ਮਨ, ਕੌਣ ਕੁਮਤ ਤੈਂ ਲੀਨੀ। ਰੇ ਸ਼ਬਦ ਹਿੰਦੀ ਦੇ ਵਿੱਚ ਆਮ ਤੌਰ 'ਤੇ ਆਉਂਦਾ, ਰੇ ਸ਼ਬਦ ਦੀ ਵਾਰ ਵਾਰ ਵਰਤੋਂ ਕੀਤੀ ਜਾਂਦੀ ਹੈ, ਖਾਸ ਕਰਕੇ ਪੂਰਬੀ ਭਾਸ਼ਾ ਵਿੱਚ। ਰੇ ਮਨ ਹੈ ਮਨ, ਕੌਣ ਕੁਮਤ ਤੈਂ ਲੀਨੀ। ਕੁਮਤ ਇੱਕ ਹੁੰਦੀ ਹੈ ਨਾ, ਮਤ ਸੁਮਤ, ਗੁਰਮਤ ਗੁਰੂ ਦੀ ਮਤ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ ਦੇ ਬੋਲ। ਪਰ ਇੱਥੇ ਮਤ ਦੇ ਨਾਲ ਕੁਮਤ ਲਿਖ ਦਿੱਤਾ, ਕੱਕਾ ਪਾ ਕੇ, ਭੈੜੀ ਮਤ, ਕੁਮਤ ਤੂੰ ਉਹ ਕਿਹੜੀ ਭੈੜੀ ਮਤ ਲੈ ਲਈ ਹੈ ਜਿਸ ਦੇ ਨਾਲ ਕੀ ਹੋਇਆ, ਪਰ ਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨੇ ਕਿੰਨੀ, ਕਿਉਂਕਿ ਭੈੜੀ ਮਤ ਦੇ ਨਾਲ ਹੀ ਰਸਾਂ ਕਸਾਂ ਦੇ ਵਿੱਚ ਮਨ ਜਾਏਗਾ। ਜਿਹੜੀ ਮੰਦੀ ਮਤ ਹੈ, ਮਾੜੀ ਮਤ ਹੈ, ਭੈੜੀ ਮਤ ਹੈ, ਉਹ ਰੱਬ ਤੋਂ ਵੀ ਦੂਰ ਕਰਦੀ ਹੈ, ਭਗਤੀ ਤੋਂ ਵੀ ਤੋੜਦੀ ਹੈ, ਅਤੇ ਦੁਨਿਆਵੀ ਰਸਾਂ ਕਸਾਂ ਦੇ ਵਿੱਚ ਜੀਵ ਨੂੰ ਖੱਚਿਤ ਕਰ ਦਿੰਦੀ ਹੈ। ਉਹ ਕਿਹੜੇ ਕਿਹੜੇ ਰਸ ਨੇ ਜਿਨ੍ਹਾਂ ਦੇ ਕਰਕੇ ਗੁਰੂ ਤੇਗ ਬਹਾਦਰ ਕਹਿੰਦੇ ਤੂੰ ਰਾਮ ਦੀ ਭਗਤੀ ਨਹੀਂ ਕੀਤੀ, ਰੱਬ ਦੀ ਭਗਤੀ ਨਹੀਂ ਕੀਤੀ? ਕੀ ਹੈ? ਕਹਿੰਦੇ ਪਰ ਦਾਰਾ ਨਿੰਦਿਆ ਰਸ। ਨਿੰਦਿਆ ਵੀ ਇੱਕ ਰਸ ਹੈ, ਪਰਾਇਆ ਤਨ ਧਨ ਇਤਾਦਕ, ਇਹ ਸਾਰਾ ਇੱਕ ਰਸ ਹੈ। ਇਹਦੇ ਵਿੱਚ ਰਚਿਓ ਰਚ ਮਿਚ ਗਿਆ। ਰਚਿਓ ਦਾ ਭਾਵ ਕੀ ਹੈ? ਰਚਨਾ ਹੋ ਜਾਣੀ, ਘਾੜਤ ਘੜੀ ਜਾਣੀ, ਬਣਾਵਟ ਬਣ ਜਾਣੀ, ਉਹਦੇ ਵਿੱਚ ਇੱਕ ਮਿਕ ਹੋ ਜਾਣਾ, ਇੱਕੀਸ ਹੀ ਹੋ ਜਾਣਾ, ਰਚਨਾ ਰਚ ਮਿਚ ਜਾਣਾ। ਜਿਵੇਂ ਕੋਈ ਘੜਨਹਾਰਾ ਹੁੰਦਾ ਹੈ ਨਾ, ਤਰਾਸ਼ਣ ਵਾਲਾ, ਉਹ ਭਾਵੇਂ ਲੱਕੜ ਨੂੰ ਤਰਾਸ਼ ਦੇਵੇ, ਉਹਦੇ ਵਿੱਚੋਂ ਮੂਰਤੀ ਪੈਦਾ ਕਰ ਦੇਵੇ, ਭਾਵੇਂ ਪੱਥਰ ਨੂੰ ਤਰਾਸ਼ ਦੇਵੇ, ਭਾਵੇਂ ਕਿਸੇ ਹੋਰ ਧਾਤ ਤੋਂ ਉਹ ਮੂਰਤੀ ਤਰਾਸ਼ ਦੇਵੇ, ਬਣਾ ਦੇਵੇ, ਉਹ ਰਚੀ ਗਈ ਉਹਦੇ ਵਿੱਚ, ਹੁਣ ਵੱਖ ਨਹੀਂ ਹੋ ਸਕਦੀ, ਉਹਨੂੰ ਹੁਣ ਪਾਸੇ ਨਹੀਂ ਕੀਤਾ ਜਾ ਸਕਦਾ, ਉਹਨੂੰ ਅਲੱਗ ਨਾ ਕੀਤਾ ਜਾ, ਉਹ ਰਚੀ ਹੋਈ ਹੈ। ਪਾਤਸ਼ਾਹ ਬਾਣੀ ਵਿੱਚ ਕਹਿ ਰਹੇ ਨੇ
ਪਰ ਦਾਰਾ ਨਿੰਦਿਆ ਰਸ ਰਚਿਓ ਰਚ ਗਿਆ ਹੈ ਇਹ ਮਨ। ਰਾਮ ਭਗਤ ਨੇ ਕੀਨੀ ਰਹਾਉ, ਤੂੰ ਰੱਬ ਦੀ ਭਗਤੀ ਨਹੀਂ ਕੀਤੀ, ਰਾਮ ਦੇ ਗੁਣਾਂ ਦਾ ਗਾਇਨ ਨਹੀਂ ਕੀਤਾ। ਇਹ ਜਿਹੜਾ ਰਚਿਆ ਹੋਇਆ ਮਨ ਹੈ, ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਹੋਰ ਵੀ ਕਈ ਸਾਰੇ ਬੋਲ ਆਉਂਦੇ ਨੇ। ਮਨ ਮਾਇਆ ਮੈਂ ਰਾਮ ਰਹਿਓ, ਨਿਕਸਤ ਨਾਹੀ ਨਾ ਮੀਤ, ਸਲੋਕਾਂ ਦੇ ਵਿੱਚ ਗੁਰੂ ਤੇਗ ਬਹਾਦਰ ਕਹਿੰਦੇ ਮਨ ਰਮਿਆ ਹੋਇਆ ਹੈ, ਉਕਰਿਆ ਹੋਇਆ, ਤਰਾਸ਼ਿਆ ਹੋਇਆ, ਰਚਿਆ ਹੋਇਆ। ਨਿਕਸਤ ਨਾਹੀ ਨਾ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹੀ ਨਾ ਪੀਤ। ਜਿਵੇਂ ਇੱਕ ਮੂਰਤੀ ਹੈ ਨਾ ਚਿੱਤਰ, ਉਹ ਤਰਾਸ਼ਿਆ ਗਿਆ, ਉਹ ਹੁਣ ਪੱਥਰ ਨੂੰ ਥੋੜ੍ਹੀ ਛੱਡ ਕੇ ਪਾਸੇ ਹੋਏਗੀ। ਮੂਰਤੀ ਜਿਹੜੀ ਪੱਥਰ ਦੇ ਵਿੱਚ ਤਰਾਸ਼ੀ ਗਈ ਹੈ, ਜਿਹੜੀ ਪੱਥਰ ਦੇ ਵਿੱਚ ਉਕਰੀ ਗਈ ਹੈ, ਜਾਂ ਜਿਹੜੀ ਮੂਰਤੀ ਲੱਕੜ ਦੇ ਵਿੱਚ ਘੜਨਹਾਰੇ ਨੇ ਘੜ ਕੇ ਤਰਾਸ਼ ਦਿੱਤੀ ਹੈ, ਉਹ ਮੂਰਤੀ ਲੱਕੜ ਤੋਂ ਪਾਸੇ ਥੋੜ੍ਹੀ ਹੋ ਜਾਏਗੀ, ਜਾਂ ਉਹ ਮੂਰਤੀ ਪੱਥਰ ਤੋਂ ਵੱਖਰੀ, ਕਿਉਂਕਿ ਉਹ ਪੱਥਰ ਹੀ ਹੈ, ਉਹਨੂੰ ਤਰਾਸ਼ਿਆ ਗਿਆ ਹੈ, ਉਹ ਅਲੱਗ ਅਲੱਗ ਥੋੜ੍ਹੀ ਨੇ। ਦੇਖਣ ਨੂੰ ਕਹੇਗਾ ਕਿ ਇਹ ਪੱਥਰ ਹੈ, ਇਹ ਮੂਰਤੀ ਹੈ, ਪਰ ਇੱਕ ਹੀ ਰੂਪ ਨੇ, ਇੱਕੋ ਜਿਹੀ ਹੈ। ਗੁਰੂ ਤੇਗ ਬਹਾਦਰ ਕਹਿੰਦੇ ਮਨ ਮਾਇਆ ਮੈਂ ਰਮ ਰਹਿਓ, ਰਮਿਆ ਹੋਇਆ ਹੈ। ਨਿਕਸਤ ਨਾਹੀ ਨਾ ਮੀਤ, ਇਹ ਮਿੱਤਰ ਇਹ ਨਿਕਲਦਾ ਨਹੀਂ, ਇਹ ਅਲੱਗ ਥੋੜ੍ਹੀ ਹੋਏਗਾ। ਹੁਣ ਨਾਨਕ ਮੂਰਤ ਚਿੱਤਰ ਜਿਉਂ, ਇਹ ਨਾਨਕ ਜਿਵੇਂ ਕੋਈ ਮੂਰਤੀ ਚਿੱਤਰੀ ਗਈ ਹੈ, ਤਰਾਸ਼ੀ ਗਈ ਹੈ, ਖੋਦ ਕੇ ਉਹਨੂੰ ਘੜ ਦਿੱਤਾ ਗਿਆ। ਛਾੜਤ ਨਾਹੀ ਨਾ ਭੀਤ, ਭੀਤ ਕੰਧ ਨੂੰ ਆਖਦੇ ਆ, ਕੰਧ ਦੇ ਵੱਡੇ ਵੱਡੇ ਪੱਥਰਾਂ ਨੂੰ ਤਰਾਸ਼ ਕੇ ਮੂਰਤੀਆਂ ਘੜੀਆਂ ਜਾਂਦੀਆਂ ਨੇ। ਆਪਾਂ ਦੇਖਦੇ ਹਾਂ ਵੱਡੇ ਵੱਡੇ ਕਿਲੇ ਜਿਹੜੇ ਸਦੀਆਂ ਪਹਿਲਾਂ ਬਣੇ ਸਨ, ਉਹ ਕਿਲੇ ਸਦੀਆਂ ਪੁਰਾਣੇ ਬਣੀਆਂ ਹੋਈਆਂ ਕੰਧਾਂ ਦੇ ਕਿਲਿਆਂ ਦੇ ਵਿੱਚ ਮੂਰਤੀਆਂ ਅੱਜ ਵੀ ਨੇ, ਤਰਾਸ਼ੀਆਂ ਹੋਈਆਂ। ਕੋਈ ਦੋ ਸਦੀਆਂ ਪਹਿਲਾਂ, ਕੋਈ ਚਾਰ ਸਦੀਆਂ ਪਹਿਲਾਂ, ਕੋਈ ਦਸ ਸਦੀਆਂ ਪਹਿਲਾਂ ਪੁਰਾਣੇ ਮਹਿਲ, ਪੁਰਾਣੇ ਕਿਲੇ, ਉਹਨਾਂ ਦੀਆਂ ਕੰਧਾਂ ਬੜੀਆਂ ਵੱਡੀਆਂ ਵੱਡੀਆਂ ਮਜ਼ਬੂਤ ਕੰਧਾਂ, ਉਹਨਾਂ ਕਿਲਿਆਂ ਦੀਆਂ ਕੰਧਾਂ ਜਿਹਨੂੰ ਭੀਤ ਆਖਦੇ ਹਾਂ, ਉੱਥੇ ਮੂਰਤੀ ਘੜੀ ਗਈ ਹੈ, ਕੰਧ ਦੇ ਵਿੱਚ ਹੀ ਤਰਾਸ਼ੀ ਗਈ ਹੈ। ਛੱਡਤ ਨਾਹੀ ਨਾ ਭੀਤ, ਉਹ ਹੁਣ ਮੂਰਤੀ ਕੰਧ ਨੂੰ ਛੱਡ ਕੇ ਪਾਸੇ ਨਹੀਂ ਹੋ ਸਕਦੀ, ਵਿੱਚ ਹੀ ਤਰਾਸ਼ੀ ਗਈ ਹੈ। ਗੁਰੂ ਤੇਗ ਬਹਾਦਰ ਕਹਿੰਦੇ ਨੇ ਇਹ ਜੋ ਮਨ ਹੈ, ਇਹ ਰਮਿਆ ਹੋਇਆ, ਰਚਿਆ ਹੋਇਆ, ਅਲੱਗ ਨਹੀਂ ਹੋ ਸਕਦਾ, ਰਹਾਓ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਧਾਇਆ। ਇੱਕ ਹੈ ਪੰਥ ਮੁਕਤੀ ਦਾ, ਪੰਥ ਮੁਕਤੀ ਵਾਲਾ ਕਿਹੜਾ ਹੈ? ਗੁਰੂ ਵਾਲਾ ਰਾਹ, ਸਤਸੰਗਤ ਰੂਪੀ ਪੰਥ। ਗੁਰੂ ਤੇਗ ਬਹਾਦਰ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾਹਨ, ਜਿਹੜਾ ਰਾਹ ਮੁਕਤੀ ਵਾਲੇ ਪਾਸੇ ਲੈ ਕੇ ਜਾਂਦਾ, ਜਿਸ ਰਸਤੇ 'ਤੇ ਤੁਰ ਕੇ ਜੀਵਨ ਮੁਕਤ ਹੋ ਜਾਂਦਾ ਹੈ, ਸੁਰਖਰੂ ਹੋ ਜਾਂਦਾ ਹੈ, ਉਸ ਪੰਥ ਰਸਤੇ ਦੇ ਬਾਰੇ 'ਤੇ ਤੂੰ ਕੁਝ ਜਾਣਿਆ ਹੀ ਨਹੀਂ, ਜਾਣ ਪਹਿਚਾਣ ਹੀ ਨਹੀਂ ਕੀਤੀ। ਧਨ ਜੋੜਨ ਕੋ ਧਾਇਆ, ਦੁਨਿਆਵੀ ਪਦਾਰਥ ਜੋੜਨ ਵਾਸਤੇ ਦੌੜ ਭੱਜ ਕੀਤੀ ਹੈ, ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੁਕਤੀ ਵਾਲੇ ਪੰਥ ਨੂੰ ਧਾਰਿਆ ਨਹੀਂ, ਜਾਣਿਆ ਨਹੀਂ, ਪਹਿਚਾਣ ਪੈਦਾ ਨਹੀਂ ਕੀਤੀ। ਇੱਕ ਤਾਂ ਉਹ ਪੰਥ ਹੈ ਨਾ ਜਿਹਨੂੰ ਸਤ ਸੰਗਤ ਪੰਥ ਆਖਦੇ ਹਾਂ, ਸਾਧ ਸੰਗਤ ਦਾ ਪੰਥ, ਇਹ ਤਾਂ ਉੱਤਮ ਪੰਥ ਹੈ, ਇਹ ਸ਼੍ਰੋਮਣੀ ਪੰਥ ਹੈ, ਜਿਹਦੇ ਬਾਰੇ ਭੱਟ ਜੀ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ਼ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਈ। ਸਾਰਿਆਂ ਤੋਂ ਸ਼੍ਰੋਮਣੀ ਪੰਥ ਕਿਹੜਾ ਹੈ?
ਸਤ ਸੰਗਤ ਰੂਪੀ ਪੰਥ। ਪੰਥ ਬਹੁਤ ਨੇ, ਰਸਤੇ ਬਹੁਤ ਨੇ, ਲੇਕਿਨ ਹਰੇਕ ਰਸਤਾ ਹਰੇਕ ਪੰਥ ਕਿਸੇ ਨਾ ਕਿਸੇ ਮੰਜ਼ਿਲ ਦੇ ਨਾਲ ਜੁੜਿਆ ਹੋਇਆ ਹੈ। ਆ ਜਿੰਨੇ ਵੀ ਰਸਤੇ ਨੇ ਇਹ ਕਿਸੇ ਮੰਜ਼ਿਲ ਦੇ ਨਾਲ ਜੁੜੇ ਹੋਏ ਨੇ। ਜਿਸ ਰਸਤੇ 'ਤੇ ਚੱਲਾਂਗੇ ਉਹ ਜਿਸ ਮੰਜ਼ਿਲ ਦੇ ਨਾਲ ਜੁੜਿਆ ਹੋਇਆ ਹੈ ਉਸ ਮੰਜ਼ਿਲ ਤੱਕ ਸਾਨੂੰ ਲੈ ਜਾਏਗਾ, ਉੱਥੋਂ ਤੱਕ ਅਸੀਂ ਪਹੁੰਚ ਜਾਵਾਂਗੇ। ਸੰਗਤ ਇੱਕ ਪੰਥ ਹੈ, ਇਹ ਸਾਰਿਆਂ ਤੋਂ ਉੱਤਮ ਰਸਤਾ ਹੈ, ਸਾਰਿਆਂ ਤੋਂ ਸ਼੍ਰੋਮਣੀ ਰਸਤਾ ਹੈ। ਭੱਟ ਕਹਿੰਦੇ ਅਸੀਂ ਇਹ ਸੁਣਿਆ ਸੀ, ਸਾਨੂੰ ਸੁਣਾਈ ਦਿੱਤਾ ਕਿ ਇੱਕ ਪੰਥ ਉੱਤਮ ਹੈ, ਉਹ ਹੈ ਸਾਧ ਸੰਗਤ, ਉਹ ਹੈ ਗੁਰੂ ਰਾਮਦਾਸ ਜੀ ਦਾ ਦਰਬਾਰ। ਤਹਿ ਮਿਲੰਤ ਜਮ ਤਰਾਸ਼ ਮਿਟਾਈ, ਜਿੱਥੇ ਮਿਲ ਕੇ ਜਮਾਂ ਦੀ ਤਰਾਸ਼, ਤ੍ਰਿਸ਼ਨਾ ਡਰ ਭੈ ਚਿੰਤਾ, ਮਿਟ ਗਈ ਦੂਰ ਹੋ ਗਈ ਖਤਮ ਹੋ ਗਈ। ਇੱਕ ਅਰਦਾਸ ਬੇਨਤੀ ਕੀਤੀ ਭੱਟ ਸਾਹਿਬਾਨਾਂ ਨੇ, ਗੁਰੂ ਰਾਮਦਾਸ ਰੱਖੋ ਸ਼ਰਨਾਈ, ਤੁਸੀਂ ਹੁਣ ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੀ ਸ਼ਰਨ ਵਿੱਚ ਰੱਖੋ। ਅੰਤ ਸੰਗ ਕਾਹੂ ਨਹੀਂ, ਦੀਨਾ ਬਿਰਥਾ ਆਪ ਬੰਧਾਇਆ। ਗੁਰੂ ਤੇਗ ਬਹਾਦਰ ਕਹਿੰਦੇ ਕਿ ਅੰਤ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਥ ਸੰਗ ਨਹੀਂ ਆਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਸੰਗ ਕਿਸੇ ਨੇ ਨਹੀਂ ਦਿੱਤਾ, ਸਾਥ ਕਿਸੇ ਨੇ ਨਹੀਂ ਦਿੱਤਾ। ਵਿਅਰਥ ਹੀ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਬੰਧਾਇਆ ਹੈ, ਬਣਾ ਲਿਆ ਹੈ। ਇਹਨਾਂ ਦੇ ਵਿੱਚ ਜੀਵ ਅਕਾਰਥ ਹੀ ਫਸਦਾ ਗਿਆ, ਇਹਨਾਂ ਬੰਧਨਾਂ ਵਿੱਚ ਵੱਜਦਾ ਗਿਆ। ਉਹ ਕਿਹੜੇ ਬੰਧਨ ਸਨ? ਇੱਕ ਤਾਂ ਕੁਮਤ ਸੀ, ਭੈੜੀ ਮਤ, ਪਰਦਾਰਾ, ਨਿੰਦਿਆ, ਇਹ ਸਾਰੇ ਉਹ ਬੰਧਨ ਸਨ। ਇੱਕ ਮੁਕਤੀ ਦੇ ਮਾਰਗ ਪੰਥ ਤੋਂ ਖਾਲੀ ਹੋਣਾ, ਹੀਣੇ ਹੋਣਾ, ਵਿਹਲੇ ਹੋਣਾ, ਇਹ ਸਾਰਾ ਕੁਝ ਵਿਅਰਥ ਹੀ ਆਪਣੇ ਆਪ ਨੂੰ ਬੰਨਣ ਵਾਲੀ ਗੱਲ ਸੀ। ਬਿਰਥਾ ਆਪ ਬੰਧਾਇਆ, ਨਾ ਹਰ ਭਜਿਓ, ਨਾ ਗੁਰਜਨ ਸੇਵਿਓ, ਨਾ ਉਪਜਿਓ ਕੱਛ ਗਿਆਨਾ। ਨਾ ਹਰੀ ਨੂੰ ਭਜਿਆ ਹੈ, ਭਜਿਓ ਦਾ ਭਾਵ ਸਿਮਰਿਆ, ਗੁਰੂ ਜਨਾਂ ਦੀ ਸੇਵਾ ਵੀ ਨਹੀਂ ਕੀਤੀ, ਸੇਵਿਓ ਦਾ ਭਾਵ ਵੀ ਸਿਮਰਨੀ ਹੁੰਦਾ ਸੇਵਿਓ। ਨਾ ਉਪਜਿਓ ਕੱਛ ਗਿਆਨਾ, ਅਤੇ ਨਾ ਹੀ ਇਸ ਨੂੰ ਕੋਈ ਗਿਆਨ ਉਪਜਿਆ ਹੈ। ਗਿਆਨ ਤਾਂ ਉੱਥੋਂ ਉਪਜਣਾ ਸੀ ਜਿੱਥੇ ਗੁਰੂ ਜਨ ਹਨ, ਗੁਰੂ ਜਨਾਂ ਦੀ ਸੰਗਤ ਵਿੱਚੋਂ ਗਿਆਨ ਉਪਜਣਾ ਸੀ। ਗੁਰੂ ਜਨਾਂ ਦੀ ਸੰਗਤ ਵਿੱਚੋਂ ਗਿਆਨ ਉਤਪੰਨ ਹੋਣਾ ਸੀ, ਲੇਕਿਨ ਗੁਰੂ ਤੇਗ ਬਹਾਦਰ ਕਹਿੰਦੇ ਗੁਰੂ ਜਨਾਂ ਨੂੰ ਸੇਵਿਆ ਨਹੀਂ, ਗੁਰਜਨ ਸੇਵਿਓ ਨੇ ਉਪਜਿਓ ਕੱਛ ਗਿਆਨਾ। ਨਾ ਗੁਰੂ ਜੀ ਇਹਨਾਂ ਨੂੰ ਸਿਮਰਿਆ ਹੈ ਅਤੇ ਨਾ ਹੀ ਕੋਈ ਗਿਆਨ ਪੈਦਾ ਹੋਇਆ। ਗੁਰੂ ਜਨ ਕੌਣ? ਗੁਰੂ ਦੇ ਮਾਰਗ 'ਤੇ ਚੱਲਣ ਵਾਲੇ ਜਨ, ਜਨ ਸੇਵਕ ਨੂੰ ਕਹਿੰਦੇ ਨੇ, ਜਨ ਭਗਤ ਨੂੰ ਕਹਿੰਦੇ ਨੇ। ਅਤੇ ਗੁਰ ਜਨ ਕੌਣ? ਇਹ ਗੁਰਜਨ ਅਲੱਗ ਅਲੱਗ ਦੋ ਸ਼ਬਦ ਹਨ, ਜੋ ਗੁਰੂ ਦੇ ਜਨ ਹਨ, ਜੋ ਗੁਰੂ ਦੇ ਭਗਤ ਹਨ। ਗੁਰੂ ਜਨ, ਗੁਰੂ ਭਗਤ, ਸਾਧ ਸੰਗਤ ਦਾ ਨਾਮ ਹੈ, ਸਤਿਗੁਰੂ ਆਖਦੇ ਨੇ। ਇੱਥੋਂ ਹੀ ਆਤਮਕ ਰਸ ਦੇਣ ਵਾਲਾ, ਆਤਮਕ ਆਨੰਦ ਦੇਣ ਵਾਲਾ ਗਿਆਨ ਉਤਪੰਨ ਹੋਣਾ ਸੀ। ਜਿਹੜਾ ਗਿਆਨ ਗੁਰੂ ਜਨਾਂ ਦੀ ਸੰਗਤ ਵਿੱਚੋਂ ਮਿਲਦਾ ਹੈ ਇਹ ਉੱਤਮ ਗਿਆਨ ਹੈ, ਸ਼੍ਰੋਮਣੀ ਗਿਆਨ ਹੈ, ਬਾਣੀ ਆਖਦੀ ਹੈ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ। ਦੁਨੀਆਂ ਦੇ ਵਿੱਚ ਬਹੁਤ ਸਾਰੇ ਗਿਆਨ ਹਨ, ਤਰ੍ਹਾਂ ਤਰ੍ਹਾਂ ਦੀ ਸਿੱਖਿਆ ਹੈ, ਉਪਦੇਸ਼ ਹੈ, ਲੇਕਿਨ ਗਿਆਨਾਂ ਦੇ ਵਿੱਚੋਂ ਸ਼੍ਰੋਮਣੀ ਗਿਆਨ ਅਤੇ ਧਿਆਨਾਂ ਦੇ ਵਿੱਚੋਂ ਸ਼੍ਰੋਮਣੀ ਧਿਆਨ, ਉਹ ਗੁਰੂ ਦਾ ਗਿਆਨ ਹੈ, ਉਹ ਗੁਰੂ ਦਾ ਧਿਆਨ ਹੈ। ਗੁਰੂ ਦਾ ਗਿਆਨ, ਗੁਰੂ ਦਾ ਧਿਆਨ ਲੋਕ ਅਤੇ ਪ੍ਰਲੋਕ ਵਿੱਚ ਸਾਥੀ ਬਣਦਾ, ਸਹਾਇਕ ਹੁੰਦਾ। ਬਾਣੀ ਦੇ ਮੁਤਾਬਕ ਗੁਰ ਕਾ ਬਚਨ ਬਸੈ ਜੀ ਨਾਲੇ,
ਇਹ ਜਿੰਦ ਦੇ ਨਾਲ ਵਸਦਾ ਹੈ, ਰਹਿੰਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਪਹਾਨ ਸਾਕੇ ਜਲ। ਇਹ ਗਿਆਨ ਗੁਆਚਦਾ ਨਹੀਂ, ਇਹ ਗਿਆਨ ਕਿਤੇ ਜਾਂਦਾ ਨਹੀਂ, ਇਹ ਤਾਂ ਹਰ ਵੇਲੇ ਨਾਲ ਹੀ ਰਹਿੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਘੱਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ। ਘੱਟ ਹਿਰਦੇ ਦਾ ਨਾਮ ਹੈ, ਨਿਰੰਜਨ ਜੋ ਕਾਲਖ ਤੋਂ ਰਹਿਤ ਹੈ ਉਹ ਤੇਰੇ ਘੱਟ ਵਿੱਚ ਹੈ, ਤੇਰੇ ਹਿਰਦੇ ਵਿੱਚ ਹੈ। ਨਿਰੰਜਨ ਨਾਮ ਜਿਹੜਾ ਹੈ, ਬਾਣੀ ਨੇ ਜਿਸ ਨੂੰ ਨਿਰੰਜਨੀ ਨਾਮ ਕਿਹਾ ਹੈ, ਉਹ ਘੱਟ ਵਿੱਚ ਹੈ, ਉਹ ਹਿਰਦੇ ਵਿੱਚ ਹੈ। ਘੱਟ ਹਿਰਦੇ ਦਾ ਨਾਮ ਹੈ। ਤੈਂ ਖੋਜਤ ਉਦਿਆਨਾ, ਤੂੰ ਉਜਾੜ ਵਿੱਚ ਖੋਜ ਕਰ ਰਿਹਾ ਹੈ। ਆਪਾਂ ਦੇਖਦੇ ਹਾਂ ਰਿਸ਼ੀਆਂ ਮੁਨੀਆਂ ਨੇ ਖੋਜ ਕਾਹਦੀ ਕੀਤੀ, ਉਦਿਆਨ ਦੀ, ਜੰਗਲ ਦੀ। ਉਜਾੜ ਵਿੱਚ ਜਾ ਕੇ ਬਹਿ ਗਏ ਰਿਸ਼ੀ ਮੁਨੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਖਦੀ ਹੈ, ਉਹ ਜੰਗਲ ਵਿੱਚ ਨਹੀਂ ਹੈ, ਉਹ ਉਜਾੜ ਵਿੱਚ ਨਹੀਂ ਹੈ, ਉਹ ਉਦਿਆਨ ਵਿੱਚ ਨਹੀਂ ਹੈ, ਉਹ ਤਾਂ ਹਰੇਕ ਘੱਟ ਵਿੱਚ ਹੈ, ਹਰੇਕ ਹਿਰਦੇ ਵਿੱਚ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਘੱਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ। ਇੱਕ ਭਰਮ ਹੈ ਨਾ, ਇੱਕ ਭੁਲੇਖਾ ਹੈ ਕਿ ਉਹ ਹਿਰਦੇ ਵਿੱਚ ਹੈ, ਉਹ ਘੱਟ ਵਿੱਚ ਹੈ, ਪਰ ਇਹ ਬਾਹਰ ਖੋਜ ਰਿਹਾ ਹੈ, ਤੀਰਥਾਂ 'ਤੇ ਖੋਜ ਰਿਹਾ ਹੈ, ਜੰਗਲਾਂ ਵਿੱਚ ਖੋਜ ਰਿਹਾ ਹੈ, ਪਹਾੜਾਂ ਦੀਆਂ ਟੀਸੀਆਂ ਤੋਂ ਲੱਭ ਰਿਹਾ ਹੈ, ਪਹਾੜਾਂ ਦੀਆਂ ਗੁਫਾਵਾਂ ਵਿੱਚੋਂ ਢੂੰਡ ਕਰ ਰਿਹਾ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਦਾ ਦਿਖਾਇਆ। ਗੁਰੂ ਅਮਰਦਾਸ ਜੀ ਦੀ ਬੋਲ। ਹਰੀ ਨੇ ਇਸ ਜਿੰਦ ਨੂੰ ਕਿੱਥੇ ਰੱਖਿਆ? ਕਿਸੇ ਪਹਾੜ ਦੀ ਗੁਫਾ ਵਿੱਚ ਨਹੀਂ ਹੈ, ਇਹ ਅੰਦਰ ਹੀ ਹੈ, ਹਿਰਦੇ ਵਿੱਚ ਹੀ ਹੈ, ਤੇਰੇ ਘੱਟ ਵਿੱਚ ਹੈ। ਤੂੰ ਉਦਿਆਨ ਖੋਜ ਰਿਹਾ ਹੈ, ਤੂੰ ਜੰਗਲਾਂ ਵਿੱਚ ਢੂੰਡ ਕਰ ਰਿਹਾ ਹੈ। ਬਹੁਤ ਜਨਮ ਪਰਮਤ ਤੈ ਹਾਰੇ ਹੋ ਅਸਥਿਰ ਮਤ ਨਹੀਂ ਪਾਈ। ਅਨੇਕਾਂ ਹੀ ਜਨਮ, ਅਨੇਕਾਂ ਹੀ ਜੀਵਨ, ਭਰਮਤ ਭਰਮਤ ਕਰਦਿਆਂ, ਭਟਕਦਿਆਂ ਭਟਕਦਿਆਂ ਲੰਘ ਗਏ। ਅਸਥਿਰ ਦਾ ਭਾਵ ਹੈ ਟਿੱਕੀ ਹੋਈ, ਮਤ ਦਾ ਭਾਵ ਇੱਥੇ ਜੀਵਨ, ਉਹ ਜੀਵਨ, ਉਹ ਜ਼ਿੰਦਗੀ ਜੋ ਸਥਿਰ ਹੈ, ਟਿਕਿਆ ਹੋਇਆ ਹੈ, ਨਹੀਂ ਪਾਈ, ਉਹ ਤਾਂ ਪਾਈ ਨਹੀਂ ਟਿੱਕੀ ਹੋਈ ਜ਼ਿੰਦਗੀ, ਭਟਕਣਾ ਵਾਲਾ ਜੀਵਨ ਇਸਨੇ ਪਾਇਆ ਹੋਇਆ। ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ। ਚੰਚਲ ਕਿਹਨੂੰ ਆਖਦੇ ਨੇ? ਜੋ ਟਿਕਿਆ ਨਹੀਂ ਹੁੰਦਾ, ਜੋ ਭਟਕਿਆ ਹੁੰਦਾ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਮਨ ਨੂੰ ਚੰਚਲ ਕਿਉਂ ਆਖਿਆ ਹੈ? ਕਿਉਂਕਿ ਇਹ ਸਥਿਰ ਨਹੀਂ ਹੈ, ਇਹ ਟਿਕਿਆ ਹੋਇਆ ਨਹੀਂ ਹੈ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਐਸੀ ਕਿਰਪਾ ਕਰ ਰਹੇ ਨੇ, ਬਹੁਤ ਜਨਮ ਭਰਮਤ ਤੈ ਹਾਰੇ ਹੋ, ਅਸਥਿਰ ਮਤ ਨਹੀਂ ਪਾਈ, ਟਿੱਕੀ ਹੋਈ ਮਤ, ਟਿਕਿਆ ਹੋਇਆ ਜੀਵਨ ਤੂੰ ਪਾਇਆ ਨਹੀਂ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਮਾਨਸ ਦੇ ਮਨੁੱਖਾ ਦੇ ਹੀ, ਉਂਝ ਤਾਂ ਅਨੇਕਾਂ ਸਰੀਰ ਨੇ ਪਰ ਮਾਨਸ ਦੇ ਤੈਨੂੰ ਮਿਲੀ ਹੈ, ਮਨੁੱਖਾ ਦੇ ਹੀ ਕੇਵਲ ਤੇਰੇ ਕੋਲ ਹੈ। ਪਾਏ ਪਦ ਇੱਕ ਪਦਵੀ ਹੈ, ਇੱਕ ਰੁਤਬਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜਿਵੇਂ ਦੁਨੀਆਂ ਦੇ ਵਿੱਚ ਵੱਖਰੇ ਵੱਖਰੇ ਅਹੁਦੇ ਹਨ, ਵੱਖਰੇ ਵੱਖਰੇ ਰੁਤਬੇ ਹੁੰਦੇ ਨੇ, ਕੋਈ ਬੰਦਾ ਆਪੋ ਆਪਣੀ ਹੈਸੀਅਤ ਦੇ ਨਾਲ ਕਿਸੇ ਰੁਤਬੇ 'ਤੇ ਪਹੁੰਚਦਾ, ਆਪੋ ਆਪਣੀ ਹੈਸੀਅਤ ਦੇ ਨਾਲ ਕਿਸੇ ਅਹੁਦੇ 'ਤੇ ਪਹੁੰਚਦਾ। ਕਿਸੇ ਵੀ ਰੁਤਬੇ 'ਤੇ ਪਹੁੰਚਣ ਵਾਸਤੇ, ਕਿਸੇ ਵੀ ਅਹੁਦੇ 'ਤੇ ਪਹੁੰਚਣ ਵਾਸਤੇ ਘਾਲ ਕਰਨੀ ਪੈਂਦੀ ਹੈ, ਮੁਸ਼ੱਕਤ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ,
ਘਾਲ ਕਰਕੇ ਮਿਹਨਤ ਕਰਕੇ ਮੁਸ਼ਕਤ ਕਰਕੇ ਕੋਈ ਰੁਤਬਾ ਮਿਲਦਾ ਹੈ, ਕੋਈ ਅਹੁਦਾ ਮਿਲਦਾ ਹੈ, ਕਿਸੇ ਮਰਤਬੇ ਦੀ ਪ੍ਰਾਪਤੀ ਹੁੰਦੀ ਹੈ। ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਜਿਹੜੀ ਪਦਵੀ ਤੈਨੂੰ ਮਿਲੀ ਹੈ ਇਹ ਤੇ ਬਖਸ਼ਿਸ਼ ਦੇ ਨਾਲ ਮਿਲੀ ਹੈ, ਨਾ ਕੋਈ ਘਾਲ ਕੀਤੀ ਹੈ, ਕੁਝ ਵੀ ਨਹੀਂ ਕੀਤਾ। ਮਾਨਸ ਦੇ ਪਾਏ ਪਦ, ਪਦ ਦਾ ਭਾਵ ਹੈ ਪਦਵੀ, ਪਦਵੀ ਅਹੁਦਾ ਰੁਤਬਾ ਮਰਤਬਾ। ਮਨੁੱਖਾ ਜਨਮ ਇੱਕ ਪਦਵੀ ਹੈ, ਮਰਤਬਾ ਹੈ। ਇਸ ਪਦਵੀ ਦਾ ਭਾਵ ਕੀ ਹੈ? ਹਰੀ ਨੂੰ ਭਜਣਾ। ਹਰੇਕ ਪਦਵੀ ਦੀ ਕੋਈ ਨਾ ਕੋਈ ਜ਼ਿੰਮੇਵਾਰੀ ਹੁੰਦੀ ਹੈ। ਕਿਸੇ ਵੀ ਅਹੁਦੇ 'ਤੇ ਕੋਈ ਬੈਠਦਾ ਹੈ, ਕਿਸੇ ਵੀ ਮਰਤਬੇ 'ਤੇ ਕੋਈ ਬੈਠਦਾ ਹੈ, ਉਸ ਮਰਤਬੇ 'ਤੇ ਬੈਠ ਕੇ ਉਹਨੇ ਕੋਈ ਕੰਮ ਕਰਨਾ ਹੁੰਦਾ, ਕੋਈ ਜ਼ਿੰਮੇਵਾਰੀ ਸੰਭਾਲਣੀ ਹੁੰਦੀ ਹੈ। ਮਨੁੱਖਾ ਜਨਮ ਮਾਨਸ ਦੇਹੀ, ਇਹ ਇੱਕ ਅਹੁਦੇ ਦਾ ਨਾਮ ਹੈ, ਇਹ ਇੱਕ ਪਦਵੀ ਦਾ ਨਾਮ ਹੈ, ਅਤੇ ਇਹ ਕਾਹਦੇ ਲਈ ਹੈ? ਹਰ ਭਜ। ਨਾਨਕ ਬਾਤ ਬਤਾਈ, ਗੁਰੂ ਨੇ ਇਹ ਗੱਲ ਸਾਨੂੰ ਦੱਸੀ ਹੈ। ਬਾਤ ਬਤਾਈ ਦਾ ਭਾਵ ਕੀ ਹੈ? ਇਹ ਸਿੱਖਿਆ, ਇਹ ਗਿਆਨ, ਇਹ ਉਪਦੇਸ਼ ਗੁਰੂ ਕੋਲੋਂ ਮਿਲੇ ਹੈ ਕਿ ਮਨੁੱਖਾ ਜੀਵਨ ਇੱਕ ਪਦਵੀ ਹੈ, ਮਨੁੱਖਾ ਜੀਵਨ ਇੱਕ ਰੁਤਬਾ ਹੈ। ਉਂਝ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬੜੇ ਸ਼ਬਦ ਆਉਂਦੇ ਨੇ, ਅਨੇਕਾਂ ਹੀ ਬੋਲ ਨੇ, ਜਿਨ੍ਹਾਂ ਦੇ ਵਿੱਚ ਸਤਿਗੁਰੂ ਜੀ ਖਾਸ ਕਰਕੇ ਮਨ ਨੂੰ ਮੁੱਖ ਰੱਖ ਕੇ ਆਖਦੇ ਨੇ ਤੂੰ ਕੀ ਕੁਮਤ ਕੀਤੀ ਹੈ, ਕਿਹੜੀ ਭੈੜੀ ਮਤ ਲੈਣੀ ਕੀਤੀ ਹੈ, ਜਿਸ ਕਰਕੇ ਉਸ ਪਰਮਾਤਮਾ ਦਾ ਅੰਮ੍ਰਿਤਮਈ ਨਾਮ ਤੇਰੇ ਹਿਰਦੇ ਵਿੱਚ ਨਹੀਂ ਵਸਿਆ। ਸੋ ਅੱਜ ਦੇ ਹੁਕਮਨਾਮੇ ਅੰਦਰ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ, ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਆਰਾਮ ਭਗਤ ਨੇ ਕੀਨੀ। ਸਤਿਗੁਰੂ ਜੀ ਕਿਰਪਾ ਕਰਨ। ਗੁਰਬਾਣੀ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ ਗੁਰਬਾਣੀ ਕੀਰਤਨ ਦੇ ਨਾਲ ਜੁੜਨਾ ਕਰੀਏ ਜੀ, ਗੁਰੂ ਕੇ ਕੀਰਤਨੀਆਂ ਕੋਲੋਂ। ਆਨੰਦ ਸਾਹਿਬ, ਆਓ ਸਤਿਗੁਰੂ ਜੀ ਦੀ ਬਾਣੀ ਆਨੰਦ ਸਾਹਿਬ ਜੀ ਦੇ ਨਾਲ ਜੁੜਨਾ ਕਰੀਏ ਜੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਉਤਾ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦਿਨ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨੰਤ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਿਰਸੇ ਪੂਰੇ ਗੁਰ ਤੇ ਜਾਣੀ, ਸੰਤੇ ਪੁਨੀਤ ਕਹਿਤੇ ਪਵਿੱਤ,
ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਤੂਰੇ ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੂਸਰਾ ਦੁਦਾਈ ਦਇਆ ਖੇਲਾ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਏ ਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਕਜਲੇ ਕੀਤੀ

ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਤੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੀ।

ਸਾਹਿਬ ਪਲਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਚਾਹੇ ਜੋਰ ਅਸੰਖ ਗਲਵਟ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਏ ਅਸੰਖ ਮਲੇਸ਼ ਮਾਂ ਪਖਾਏ

ਜਿੱਥੇ ਸੋਹਣ ਪੰਚ ਪਰਵਾਨ ਅਦਲੀ ਕਰਮ ਪਵੈ ਨਿਸ਼ਾਨ ਕਚ ਪਕਾਏ ਉੱਥੇ ਪਾਏ ਨਾਲੇ ਗਿਆ ਜਾਪੇ ਜਾਏ ਧਰਮ ਖਣਕਾ ਏਹੋ ਧਰਮ ਗਿਆਨ ਖਣਕਾ ਆਖੋ ਕਰਮ ਕੇਤੇ ਪਰਮ ਪਣੀ ਬੈ ਸੰਤਰ ਕੇਤੇ ਖਾਨ ਮਹੇਸ਼ ਕੇਤੇ ਬ੍ਰਹਮੇ ਕਾਰਤ ਕਰੀਏ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ।

0: ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਿਰਿੰਦ ਕਿਤਿਆਂ ਸੁਰਤੀ ਸੇਵ ਕਿਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਅਨਾਦ ਮਨੋਦ ਕੋਰ ਅਨੰਦ
1: ਪਰਮ ਖੰਡ ਕੀ ਬਾਣੀ ਰੂਪ
0: ਤਿੱਥੇ ਕਾਰਜ ਕਰੀਏ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਿਤਿਆਂ ਨਾ ਜਾਏ ਜੇ ਕੋ ਕਹਿ ਪੁੱਛੇ ਪੁਛਤਾਏ ਤਿੱਥੇ ਕਰੀਏ ਸੁਰਤ ਮਤ ਮਨ

ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਿ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਦਿਲ ਭੁੱਖਾ ਸਭ ਗਵਾਈਆਂ ਕਰਸਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾ।

ਅਰਦਾਸ ਏਕੋਂ ਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ।

ਜੀ ਪੰਜੀਆਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚੜ੍ਹਾਏ ਗਏ ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀ।

ਸਰਬੱਤ ਪੰਜਾਂ ਤੱਥਾਂ ਸਰਬੱਤ ਗੁਰਦੁਆਰਾ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਬਦਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਬੁੰਗੇ ਜਗੋ ਜਗਟ ਧਰਮ ਕਾ ਜੈਕਰ। ਖਾਲਸਾ ਜੀ ਸਾਹਿਬ ਬੋਲੋ ਜੀ। ਮਨੀ ਵਾਹ ਮਤ ਉੱਚੀ ਮਤ ਪਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪਾਉਂਦੇ ਸਦਾ ਸਹਾਇ ਦਾ ਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣੇ ਦੇ ਤਮਾਨ ਤਾਣਾ ਦੇ ਤਾਣ ਓਟਿਆ ਦੀ ਓਥ ਹੇ ਸੱਚੇ ਪਿਤਾ ਵਾਹਿਗੁਰੂ। ਆਪ ਜੀ ਦੇ ਹਜ਼ੂਰ ਕੈਂਪ ਦੇ ਦੂਜੇ ਦਿਨ ਦੀ ਅਮਦਾਦੀ ਅਰਦਾਸ ਹੈ ਜੀ। ਜੀ ਸਾਹਿਬ ਦੇ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਸਹੀ ਪਿਆਰੇ ਮੇਰੇ ਦਿਨ ਮਿਲਿਆ ਤੇਰਾ ਨਾਮ ਜਸਾਵੇ ਨਾਨਕ ਨਾਮ ਛੱਡੀ ਕਰਾ ਚੋਰੀ ਪਾਣੀ ਸਰਬੱਤ ਤਪਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

अस्थिर मत नहीं पाई, मानस देह पाए पद हरे पज।

ਸਾਹਿਬ, ਵਾਹਿਗੁਰੂ ਜੀ ਕੀ ਫਤਿਹ।

ਤੁਧਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸ੍ਰਿਸ਼ਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਾਨੋਨ ਦਾ ਬਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆ ਮੁਕਤਿਆ ਹਠੀਆ ਜਪੀਆ ਤਪੀਆ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕਾਂਡ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਚੀਜ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੇ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗੇ ਟਲ ਧਰਮ ਕਾ ਜੈਕਾਰ ਬੋਲੋ ਜੇ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤ ਪਦ ਰਾਖਾ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀ ਆਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਤ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਚਰਨਾ ਕਮਰਾ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਲਈ ਸਤਿਗੁਰੂ ਜੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਸਮਰ ਕੈਂਪ ਉਲੀਕੇ ਗਏ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਾਗਤ ਦੂਜੇ ਦਿਨ ਦੀ ਸਮਾਪਤੀ ਦੀ ਅਰਦਾਸ ਸੱਖਰਵਾਦ ਕਾਠ ਪੁੱਛ ਮਾਫ ਕਰਨੀ ਪਾਵਨ ਹਜ਼ੂਰੀ ਅੰਦਰ ਗੁਰਬਾਣੀ ਸ਼ਬਦ ਕੀਰਤਨ ਹੋਏ ਛੇ ਪੜੇ ਉਹਨਾਂ ਸਾਹਿਬ ਜੀ ਦੇ ਪਾਠ ਹੋਏ ਗੁਰਮਿਤ ਵਿਚਾਰਾਂ ਹੋਈਆਂ ਸਤਿਗੁਰੂ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬਾਣੀ ਪੜ੍ਹਦੇ ਹਜ਼ੂਰੀ ਅੰਦਰ ਵਿਚਰਦੇ ਆਮ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਜੀ ਬੜੀ ਸੋਹਣੀ ਬਾਣੀ ਦਾ ਭਾਵ ਸਮੂਹ ਬੱਚਿਆਂ ਦੇ ਸਿਰ ਤੇ ਆਪਣਾ ਮਿਹਰ ਭਰੇ ਹੱਥ ਰੱਖਣ ਅਦਰੋਂ ਘਰੋਂ ਗੁਰਸਿੱਖੀ ਸਿਦਕ ਪੁਰਸਾ ਨਾਮਦਾਨ ਬਖਸ਼ਣਾ ਚੜ੍ਹਦੀ ਕਲਾ ਪੂਰੀਆਂ ਕਰ ਚੜ੍ਹਦੀ ਕਲਾ ਬਖਸ਼ਿਸ਼ ਕਰਨੀਆਂ ਦਰੋਂ ਘਰੋਂ ਰਹਿਮਤਾਂ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਆਪ ਜੀ ਦੇ ਚਰਨਾਂ ਦਾ ਉੱਟ ਆਸਰਾ ਬਖਸ਼ਿਸ਼ ਕਰਨਾ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇ ਅੱਗੇ ਕਾਰ ਬਣਾਉਣਾ ਦੇਸ਼ ਕੌਮ ਪੰਥ ਦੀ ਸੇਵਾ ਕਰਨ ਦੇ ਲਈ ਪ੍ਰੇਰਨਾ ਸਤਿਗੁਰੂ ਜੀ ਦੇ ਅਰੋਗਤਾ ਤੰਦਰੁਸਤੀਆਂ ਬਖਸ਼ਾਉਣੀਆਂ ਬੇਅੰਤ ਸੰਗਤਾਂ ਵੱਲੋਂ ਆਪ ਜੀ ਨੇ ਚੰਨ ਪਰਸਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਤਿਲ ਫੁੱਲ ਭੇਟਾਵਾਂ ਭੇਟ ਕੀਤੀ ਗਈਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਵਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ੋ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਇਸ ਵਕਤ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਕਿਰਪਾ ਕਰੋ ਦਾਰਾ ਇਸ ਸੰਗਤ ਨੂੰ ਸੀਸ ਬਖਸ਼ ਦਿਆ ਪਾਵਨ ਪੁੱਤਰ ਮੁੱਖ ਵਾਗ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੇ ਸੁੱਖ ਹੋਵੇ ਨਾਮ ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਿਤ ਡਿੱਠਾ ਗੁਰ ਦਰਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: You do it.

They can hear me.

ਕੋਈ ਨ ਜਾਣੈ ਤੇਰਾ ਕਿੱਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।